ਆਸ ਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੂ ਗਵਾਏ ਅਗਲਾ ਮੋਏ ਨੂੰ ਪਾਣਾ ਖਾਏ ਜਿਸਦਾ ਦਿੱਤਾ ਖਾਵਨਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ।

0: ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਦੀਆਂ ਰਜਕ ਸੰਭਾਏ, ਸਾਈ ਕਾਰ ਕਮਾਵਣੀ ਤੇ ਛੋਟੀ ਤਿੰਨੇ ਪਾਏ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ ਸ਼ੁੱਧ।
2: ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਐਫਐਮ 103.6 ਮੈਗਾਹਰਟਸ ਦੀ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿੰਦੀ ਪੰਜਾਬੀ ਸੇਵਾ। ਇਸ ਵੇਲੇ ਸਵੇਰ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਪਲਾਂ ਵਿੱਚ ਸਾਡਾ ਅਗਲਾ ਪ੍ਰੋਗਰਾਮ ਸੁਣੋਗੇ, ਸੂਫੀਆਨਾ ਕਲਾਮ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੂਫੀਆਨਾ ਗੁਲਾਮ FM 103.6 ਮੈਗਾਹਰਟਸ ਦੀ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ।

FM 103.6 MHz ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰੀ ਸਟੂਡੀਓ ਕੋਲ ਮੁਤਾਬਕ ਇਸ ਵੇਲੇ ਸਵੇਰ ਦੇ 6:30 ਹੋਣ ਵਾਲੇ ਨੇ। ਇਸ ਦੇ ਨਾਲ ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਖੁਸ਼ਹਾਲੀ ਲਈ ਨਵੇਂ ਮੌਕੇ ਖੋਲੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਹਾਲੀਆ ਭਾਰਤ ਦੌਰੇ ਨੂੰ ਦੁਵੱਲੇ ਸਬੰਧਾਂ ਲਈ ਇਕ ਮਹੱਤਵਪੂਰਨ ਕਦਮ ਦਸਿਆ। ਸ੍ਰੀ ਗੋਇਲ ਨੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਨੰਦ ਨਾਲ ਮੁਲਾਕਾਤ ਕੀਤੀ ਅਤੇ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਵਧਾਉਣ ਤੇ ਜ਼ੋਰ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਵਿਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਸਾਂਝੂ ਸਰਹੱਦੀ ਚੌਕੀ ਦਾ ਦੌਰਾ ਕੀਤਾ। ਉਨ੍ਹਾਂ ਨੇ ਇਲਾਕੇ ਵਿਚ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਦੌਰੇ ਦੌਰਾਨ ਗ੍ਰਹਿ ਮੰਤਰੀ ਨੇ ਰਾਜ ਦੇ ਸਰਹੱਦੀ ਇਲਾਕਿਆਂ ਲਈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਵੀ ਕੀਤੀ। ਇਸ ਪਹਿਲਕਦਮੀ ਤਹਿਤ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਾਲ ਲਗਦੇ ਪਿੰਡਾਂ ਵਿਚ ਸਿੱਖਿਆ, ਸੜਕਾਂ, ਬਿਜਲੀ ਅਤੇ ਰੁਜ਼ਗਾਰ ਦੇ ਮੌਕਿਆਂ ਸਮੇਤ ਬੁਨਿਆਦੀ ਢਾਂਚਾ ਅਤੇ ਜ਼ਰੂਰੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਏਗਾ। ਇਸ ਮੌਕੇ ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਮੌਜੂਦ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸਿੱਕਮ ਦੇ ਤਿੰਨ ਦਿਨਾਂ ਦੌਰੇ ਤੇ ਗੰਗਟੋਕ ਪਹੁੰਚ ਗਏ ਨੇ। ਰਾਜਪਾਲ ਓਮ ਪ੍ਰਕਾਸ਼ ਮਾਥੁਰ, ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਹੋਰ ਸੀਨੀਅਰ ਪਤਵੰਤਿਆਂ ਨੇ ਰਾਸ਼ਟਰਪਤੀ ਦਾ ਹਵਾਈ ਅੱਡੇ ਤੇ ਸਵਾਗਤ ਕੀਤਾ। ਆਪਣੇ ਦੌਰੇ ਦੇ ਪਹਿਲੇ ਦਿਨ ਰਾਸ਼ਟਰਪਤੀ ਔਰਤਾਂ ਨੂੰ ਸਮਰਪਿਤ ਗੁਲਾਬੀ ਬੱਸਾਂ ਦਾ ਉਦਘਾਟਨ ਕਰਨਗੇ, ਜਿਸ ਦਾ ਉਦੇਸ਼ ਰਾਜ ਵਿਚ ਸੁਰੱਖਿਅਤ ਅਤੇ ਪਹੁੰਚਯੋਗ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣਾ ਹੈ। ਰਾਸ਼ਟਰਪਤੀ ਸਿੱਕਮ ਦੇ ਅਮੀਰ ਵਾਤਾਵਰਣ ਅਤੇ ਵਿਰਾਸਤ ਨੂੰ ਦੇਖਣ ਲਈ ਰਿਜ ਪਾਰਕ ਵਿਖੇ ਓਰਕਿਡੇਰੀਅਮ ਦਾ ਵੀ ਦੌਰਾ ਕਰਨਗੇ। ਉਹ ਨਾਮਗਿਆਲ ਇੰਸਟੀਚਿਊਟ ਆਫ਼ ਤਿਬਤੋਲੋਜੀ ਦਾ ਵੀ ਦੌਰਾ ਕਰਨਗੇ, ਜੋ ਕਿ ਦੁਰਲੱਭ ਹੱਥ ਲਿਖਤਾਂ ਅਤੇ ਬੋਧੀ ਸਭਿਆਚਾਰਕ ਕਲਾਕ੍ਰਿਤਾਂ ਨੂੰ ਸੁਰੱਖਿਅਤ ਰੱਖਣ ਲਈ ਜਾਣਿਆ ਜਾਂਦਾ ਹੈ। ਦਿੱਲੀ ਵਿਚ ਕੰਪਰੈਸਡ ਨੈਚੁਰਲ ਗੈਸ CNG ਦੀ ਕੀਮਤ ਵਿਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਐ। ਅੱਜ ਸਵੇਰੇ 6 ਵਜੇ ਦਾ ਲਾਗੂ ਇਸ ਨਵੀਂ ਦਰ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿਚ CNG ਦੀ ਨਵੀਂ ਕੀਮਤ 83.09 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਵਿਚ ਸ਼ਹਿਰੀ ਸਥਾਨਕ ਸੰਸਥਾਵਾਂ 2026 ਲਈ 103 ਨਗਰ ਪਾਲਿਕਾਵਾਂ ਵਾਸਤੇ ਅੱਜ ਵੋਟਾਂ ਪੈ ਰਹੀਆਂ ਨੇ। ਵੋਟਿੰਗ ਅੱਜ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ 12 ਵਜੇ ਤੱਕ ਕੁੱਲ 31.6% ਵੋਟਿੰਗ ਦਰਜ ਕੀਤੀ ਗਈ। ਕੁੱਲ 35,45,000 ਤੋਂ ਵੱਧ ਵੋਟਰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਵਿਚ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ। ਰਾਜ ਚੋਣ ਕਮਿਸ਼ਨ ਅਨੁਸਾਰ ਸੂਬੇ ਭਰ ਵਿਚ ਕੁੱਲ 1,896 ਵਾਰਡਾਂ ਤੋਂ 7,555 ਉਮੀਦਵਾਰ ਚੋਣ ਲੜ ਰਹੇ ਨੇ। ਪੋਲਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ 32,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੈ ਅਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਵੀ ਜਨਰਲ ਨਿਗਰਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਇਸ ਦੌਰਾਨ ਰਾਜ ਚੋਣ ਕਮਿਸ਼ਨ ਨੇ ਨਗਰ ਕੌਂਸਲਾਂ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੁਰਾਸੀ ਦੇ ਮੈਂਬਰਾਂ ਦੀ ਚੋਣ ਲਈ ਚੋਣਾਂ ਕਰਾਉਣ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤੈ। ਚੋਣਾਂ 13 ਜੂਨ ਨੂੰ ਹੋਣਗੀਆਂ। ਅੱਜ ਦੀਆਂ ਚੋਣਾਂ ਵਿਚ ਇਨ੍ਹਾਂ ਨਗਰ ਕੌਂਸਲਾਂ ਦੀਆਂ ਚੋਣਾਂ ਦਾ ਪ੍ਰੋਗਰਾਮ ਸ਼ਾਮਲ ਨਹੀਂ ਸੀ। ਚੋਣਾਂ ਲਈ ਨਾਮਜ਼ਦਗੀਆਂ 30 ਮਈ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ 3 ਜੂਨ ਹੈ। ਨਾਮਜ਼ਦਗੀਆਂ ਦੀ ਜਾਂਚ 4 ਜੂਨ ਨੂੰ ਹੋਏਗੀ ਅਤੇ ਨਾਂ ਵਾਪਸ ਲੈਣ ਦੀ ਆਖਰੀ ਤਰੀਕ 5 ਜੂਨ ਹੈ। ਵੋਟਾਂ ਦੀ ਗਿਣਤੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਉਸੇ ਦਿਨ 13 ਜੂਨ ਨੂੰ ਹੀ ਕੀਤੀ ਜਾਏਗੀ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਦੇਬਾਸ਼ਿਸ਼ ਸਮੰਤਰਾਏ BJP ਵਿਚ ਸ਼ਾਮਲ ਹੋ ਗਏ ਨੇ। ਉਨ੍ਹਾਂ ਨੂੰ ਨਵੀਂ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ ਵਿਖੇ BJP ਦੇ ਜਨਰਲ ਸਕੱਤਰ ਅਰੁਣ ਸਿੰਘ ਅਤੇ ਓਡੀਸ਼ਾ ਰਾਜ ਪ੍ਰਧਾਨ ਮਨਮੋਹਨ ਸਮਾਲ ਸਮੇਤ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਤਾਮਿਲਨਾਡੂ ਵਿਚ ਆਲ ਇੰਡੀਆ ਅੰਨਾ DMK ਦੇ 3 ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ 3 ਵਿਧਾਨ ਸਭਾ ਸੀਟਾਂ ਮਧੁਰੰਤਕਮ, ਪੇਰੁੰਦਰਾਈ ਅਤੇ ਧਾਰਾਪੁਰਮ ਨੂੰ ਖਾਲੀ ਐਲਾਨ ਦਿੱਤਾ ਗਿਐ। ਇਸ ਤੋਂ ਪਹਿਲਾਂ ਮੁੱਖ ਮੰਤਰੀ ਜੋਸਫ ਵਿਜੇ ਵੱਲੋਂ ਤ੍ਰਿਚੀ ਪੂਰਬੀ ਸੀਟ ਤੋਂ ਅਸਤੀਫੇ ਤੋਂ ਬਾਅਦ ਇਸ ਨੂੰ ਖਾਲੀ ਐਲਾਨ ਦਿੱਤਾ ਗਿਆ ਸੀ। ਮੁੱਖ ਮੰਤਰੀ ਵਿਧਾਨ ਸਭਾ ਚੋਣਾਂ ਵਿਚ 2 ਸੀਟਾਂ ਤੋਂ ਜਿੱਤੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਰਿੰਦਰ ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਇਸ ਨੂੰ ਭਾਰਤ ਦੀ ਸਭਿਅਤਾ ਅਤੇ ਵਿਕਾਸ ਯਾਤਰਾ ਵਿਚ ਇਕ ਬਦਲਾਅ ਕਰਾਰ ਦਿੱਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ 26 ਮਈ 2014 ਨੂੰ ਜਦੋਂ ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਦੇਸ਼ ਦੇ ਸ਼ਾਸਨ, ਸੋਚ, ਲੀਡਰਸ਼ਿਪ ਅਤੇ ਰਾਸ਼ਟਰੀ ਸੰਕਲਪ ਵਿਚ ਇਕ ਫੈਸਲਾਕੁੰਨ ਤਬਦੀਲੀ ਆਈ ਸੀ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਫੈਸਲਾਕੁੰਨ ਵਿਸ਼ਵ ਲੀਡਰਸ਼ਿਪ ਤੋਂ ਲੈ ਕੇ ਇਕ ਮਜ਼ਬੂਤ ਰਾਸ਼ਟਰੀ ਸੁਰੱਖਿਆ ਢਾਂਚੇ ਤੱਕ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੇਮਿਸਾਲ ਤਰੱਕੀ ਕੀਤੀ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਅਮਰੀਕੀ ਫੌਜ ਨੇ ਦੱਖਣੀ ਈਰਾਨ ਵਿਚ ਨਵੇਂ ਹਵਾਈ ਹਮਲੇ ਕੀਤੇ ਨੇ। ਵਾਸ਼ਿੰਗਟਨ ਨੇ ਆਪਣੇ ਸੈਨਿਕਾਂ ਦੀ ਰਾਖੀ ਲਈ ਇਨ੍ਹਾਂ ਹਮਲਿਆਂ ਨੂੰ ਆਤਮ ਰੱਖਿਆ ਚ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਇਹ ਹਮਲੇ ਉਸ ਸਮੇਂ ਹੋਏ ਨੇ ਜਦੋਂ ਈਰਾਨੀ ਅਧਿਕਾਰੀ ਦੋਹਾ ਵਿਚ ਜੰਗਬੰਦੀ ਲਈ ਗੱਲਬਾਤ ਕਰ ਰਹੇ

ਦੇ ਪੰਜ ਪੰਜਾਂ ਨੇ ਹੁਣ ਸਾਡੀ ਦੂਜੀ ਸਭਾ ਸ਼ੁਰੂ ਹੁੰਦੀ ਹੈ। ਸਭਾ ਦੇ ਆਗਾਜ਼ ਚ ਸਮਾਤ ਫਰਮਾਓ ਸਰਾਇਕੀ ਪ੍ਰੋਗਰਾਮ ਝੋਕ ਮਾਹੀ ਦੀ।

0: ਸੁਨੇਹਾ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਖਿੰਨ ਕੇ ਹਾਜ਼ਰ ਹਾਂ। ਕੀ ਹਾਲ ਚਾਲ ਹਨ ਤੁਹਾਡੇ? ਮੇਰਾ ਖਿਆਲ ਹੈ ਤੁਸੀਂ ਸਾਰਾ ਠੀਕ ਠਾਕ ਹੋਸੋ। ਤੇ ਚਲੋ ਸ਼ੁਰੂ ਕਰਿੰਦੇ ਹਾਂ ਪ੍ਰੋਗਰਾਮ।
1: ਮੈਂ ਪ੍ਰਮੋਦ ਚੋਪੜਾ ਪਾਣੀਪਤ ਤੋਂ ਤੁਹਾਡਾ ਸਭਾ ਦਾ ਅੱਜ ਸਵਾਗਤ ਕਰਦਾ। ਅੱਜ ਕਾਵਿਆ ਪਾਠ ਸਰਾਇਕੀ ਦੇ ਵਿਚ ਸਾਡੇ ਕੋਲ ਜਿਹੜੇ ਮਹਿਮਾਨ ਆਏ ਹਨ ਉਹ ਸਭ ਤੋਂ ਪਹਿਲੇ ਸ੍ਰੀ ਸੁੰਦਰ ਲਾਲ ਛਾਬੜਾ ਜੀ ਬੱਲਭਗੜ੍ਹ ਤੋਂ ਪਧਾਰਨ ਤੇ ਸਰਾਇਕੀ ਕਵਿਤਾ ਬੜੇ ਹੀ ਅੱਛੇ ਢੰਗ ਨਾਲ ਕਰੇ ਹਨ ਤੇ ਮੈਂ ਉਨ੍ਹਾਂ ਕੋਲ ਨਿਵੇਦਨ ਕਰੇਗਾ ਕਿ ਉਹ ਆਪਣੀ ਕਵਿਤਾ ਸੁਣਾਉਣ ਪੇਸ਼ ਕਰਨ
2: ਤੇ ਮੈਂ ਹੁਣ ਤੁਹਾਨੂੰ ਆਪਣੀ ਕਵਿਤਾ ਸੁਣਾਉਣ ਵੇਂਦਾ ਪਿਆ। ਉਹਦਾ ਸ਼ੀਰਸ਼ਕ ਹੈ ਸੁਪਨੇ ਦਾ ਸ਼ਹਿਰ। ਸ਼ਹਿਰਾਂ ਤੋਂ ਸ਼ਹਿਰ ਮਸ਼ਹੂਰ ਸ਼ਹਿਰ ਮੁੰਬਈ, ਸਪਨੋ ਦਾ ਸ਼ਹਿਰ ਮਸ਼ਹੂਰ ਸ਼ਹਿਰ ਮੁੰਬਈ। ਸ਼ਹਿਰਾਂ ਤੋਂ ਸ਼ਹਿਰ ਮਸ਼ਹੂਰ ਸ਼ਹਿਰ ਮੁੰਬਈ, ਸਪਨੋ ਦਾ ਸ਼ਹਿਰ ਮਸ਼ਹੂਰ ਸ਼ਹਿਰ ਮੁੰਬਈ। ਚਾਰੋਂ ਪਾਸੇ ਭੀੜ ਹੀ ਭੀੜ, ਜਿੱਥਾਂ ਤੱਕ ਦੇਖੋ ਇਨਸਾਨਾਂ ਦੇ ਸਰ ਲਿਖਦੇ ਹਨ, ਚੱਲਦੇ ਫਿਰਦੇ ਦੁਰਕਦੇ। ਚਾਰਾਂ ਪਾਸੇ ਭੀੜ ਹੀ ਭੀੜ, ਜਿੱਥਾਂ ਤੱਕ ਦੇਖੋ ਇਨਸਾਨਾਂ ਦੇ ਸਰ ਲਿਖਦੇ ਹਨ, ਚੱਲਦੇ ਫਿਰਦੇ ਦੁਰਕਦੇ। ਨਾ ਰਾਤ ਨੂੰ ਸੁਣੇਂਦੇ ਹਨ ਤੇ ਨਾ ਦਿਨ ਨੂੰ ਸੁਣੇਂਦੇ ਹਨ, ਹਰ ਵੇਲੇ ਭੱਜਦੇ ਪੈਣ। ਨਾ ਰਾਤ ਨੂੰ ਸੁਣੇਂਦੇ ਹਨ ਨਾ ਦਿਨ ਨੂੰ ਸੁਣੇਂਦੇ ਹਨ, ਹਰ ਵੇਲੇ ਭੱਜਦੇ ਪੈਣ। ਬਸ ਪੈਸਾ ਪੈਸਾ ਤੇ ਪੈਸਾ, ਛੋਟਾ ਜਿਹਾ ਘਰ ਥੀ ਬਣੇ ਆਪਣਾ, ਛੋਟਾ ਜਿਹਾ ਘਰ ਥੀ ਬਣੇ ਆਪਣਾ, ਜਿਵੇਂ ਤਿਵੇਂ ਜਿੱਥਾਂ ਤੱਕ ਆਪਣੀ ਛੱਤ ਵੀ ਕੋਣੀ, ਬਸ ਪਰਾਈ ਹੈ ਦੂਜੇ ਦੀ। ਅਗਲਾ ਬੂਆ ਕਹਿੰਦਾ ਹੈ ਪੱਤਾ ਕੋਣੀ, ਕੋਈ ਸੁਣੇਂਦਾ ਵੀ ਕੋਣੀ। ਛੋਟਾ ਜਿਹਾ ਘਰ ਥੀ ਬਣੇ ਆਪਣਾ, ਜਿਵੇਂ ਤਿਵੇਂ ਜਿੱਥਾਂ ਛੱਤ ਵੀ ਆਪਣੀ ਕੋਣੀ, ਪਰਾਈ ਹੈ ਦੂਜੇ ਦੀ। ਅਗਲਾ ਬੂਆ ਕਹਿੰਦਾ ਹੈ ਪੱਤਾ ਕੋਣੀ, ਕੋਈ ਸੁਣੇਂਦਾ ਵੀ ਨਹੀਂ। ਵਿੱਚੀ ਉੱਤੇ ਚਾ ਕੇ ਚਾ ਦੇਖੋ, ਵਿੱਚੀ ਉੱਤੇ ਚਾ ਕੇ ਚਾ ਦੇਖੋ, ਇਵੇਂ ਲੱਗਦਾ ਹੈ ਜਿਵੇਂ ਕੰਕਰੀਟ ਦਾ ਜੰਗਲ ਉੱਗ ਪੋਇਆ ਹੋਵੇ। ਵਿੱਚੀ ਉੱਤੇ ਚਾ ਕੇ ਚੋ ਦੇਖੋ, ਇਵੇਂ ਲੱਗਦਾ ਹੈ ਜਿਵੇਂ ਕੰਕਰੀਟ ਦਾ ਜੰਗਲ ਉੱਗ ਪੋਇਆ ਹੋਵੇ। ਬਸ ਦੂਰ ਤੋਂ ਹੀ, ਬਸ ਦੂਰ ਤੋਂ ਹੀ ਹਾਏ ਹੈਲੋ, ਕਿੱਥੇ ਆਉਣਾ ਪਈ ਕਿੱਥੋਂ ਆਉਣਾ ਪਈ। ਦਿਨ ਸਪਤਾਹ ਮਹੀਨੇ ਤੇ ਵੇਲੇ ਵੇਲੇ ਸਾਲਾਂ ਬੀਤ ਵੇਂਦੇ ਹਨ। ਦਿਨ ਸਪਤਾਹ ਮਹੀਨੇ ਤੇ ਵੇਲੇ ਵੇਲੇ ਸਾਲਾਂ ਬੀਤ ਵੇਂਦੇ ਹਨ, ਇੱਕ ਦੂਜੇ ਕੋ ਮਿਲੇ ਡਿੱਠੇ ਝੱਪੀਆਂ ਪਾਤੇ ਤੇ ਹਾਂ ਦਾ ਹਾਲ ਬਣੇਂਦੇ। ਬਸ ਇੱਕ ਗੱਲ ਬਹੁਤ ਸੋਹਣੀ ਲੱਗਦੀ ਹੈ ਇੱਥਾਂ, ਬਾਹਾਂ ਸਿੰਨੀ ਸਿੰਨੀ ਰੇਤ ਤੇ ਭੱਜਾਂ ਸਮੁੰਦਰ ਦੇ ਉੱਤੇ। ਕਹਿਣਾ ਹੋਵਾਂ ਯਾ ਹੋਵੇ ਕੋਈ ਸੰਗੀ ਸਾਥੀ ਜੀਵਨ ਸਾਥੀ, ਠੰਡੀ ਠੰਡੀ ਹਵਾਵਾਂ ਤੇ ਹੋਵੇ ਉੱਠਦੀ ਲਹਿਰਾਂ ਦਾ ਸ਼ੋਰ। ਵਰਸੋਵਾ ਬੀਚ, ਮੱਡ ਬੀਚ, ਰੌਕ ਬੀਚ, ਜੂ ਬੀਚ, ਯਾ ਹੋਵੇ ਮੈਰੀਨ ਡਰਾਈਵ। ਬਹਿੰਦਾ ਕੋਈ ਸ਼ੀਰਸ਼ ਤੇ ਕੋਈ ਬਹਿੰਦਾ ਧਰਤੀ ਤੇ, ਇਹ ਵੱਲ ਮਸ਼ਹੂਰ ਹੈ। ਸ਼ਹਿਰਾਂ ਤੋਂ ਸ਼ਹਿਰ ਮੁੰਬਈ, ਸ਼ਹਿਰ ਮੁੰਬਈ, ਸਪਨੋ ਦਾ ਸ਼ਹਿਰ ਮਸ਼ਹੂਰ ਸ਼ਹਿਰ ਮੁੰਬਈ, ਸ਼ਹਿਰ ਮੁੰਬਈ।
1: ਮੁੰਬਈ ਦੀ ਪੂਰੀ ਕਹਾਣੀ ਇਨ੍ਹਾਂ ਨੇ ਆਪਣੀ ਕਵਿਤਾ ਦੇ ਵਿਚ ਸਵਰਾ ਜੀ ਨੇ ਦੱਸ ਦਿੱਤੀ ਹੈ। ਬਹੁਤ ਕਮਾਲ ਕੀਤੀ ਹੈ, ਬਹੁਤ ਅੱਛਾ ਲੱਗੇ, ਤੁਹਾਡੀ ਲੇਖਣੀ ਬਹੁਤ ਹੀ ਸ਼ਾਨਦਾਰ ਹੈ। ਤੇ ਮੈਂ ਇਸੀ ਕੜੀ ਵਿਚ ਤੇ ਨਿਵੇਦਨ ਕਰਦਾ ਪਿਆ ਬਹਿਣ ਸੋਨੀਆ ਦੋਵਾ ਜੀ ਕੋ, ਬੜੇ ਹੀ ਅੱਛੇ ਲੇਖਕ ਆਏ ਹਨ, ਕਵਿਤਾ ਹਨ, ਉਪਨਿਆਸ ਵੀ ਲਿਖੇ ਇਨ੍ਹਾਂ ਨੇ, ਕਈ ਕਾਵਿ ਸੰਗ੍ਰਹਿ ਲਿਖਣ, ਪਤਾ ਨਹੀਂ ਕਿਤਨੇ ਅਵਾਰਡ ਦੇ ਵਿਜੇਤਾ ਵੀ ਹਨ ਬਹਿਣ ਸੋਨੀਆ ਜੀ।
3: ਸ਼ੁਕਰੀਆ। ਇੱਕ ਸੋਫੀਆ ਨਾ ਨਜ਼ਮ

ਜਿਹੜਾ ਦੇਸ਼ ਦੇ ਟੋਟੇ ਕਰਨ ਦੀ ਚਾਹ ਰੱਖਦੇ, ਉਹਨਾਂ ਦੇ ਵਾਸਤੇ ਫਾਂਸੀ ਦਾ ਤਖ਼ਤ ਹਾਜ਼ਰ ਹੈ, ਉਹਨਾਂ ਦੇ ਵਾਸਤੇ ਫਾਂਸੀ ਦਾ ਤਖ਼ਤ ਹਾਜ਼ਰ ਹੈ, ਜਿੱਥਾਂ ਦਾ ਖਾਂਦੇ ਹੋ ਕਿ ਦੂਜੇ ਮੁਲਕਾਂ ਦੀ ਸ਼ੈ ਤੇ ਪਿਆ ਤੂੰ ਟੱਪਦਾ ਹੈ, ਕਿ ਦੂਜੇ ਮੁਲਕਾਂ ਦੀ ਸ਼ੈ ਤੇ ਪਿਆ ਤੂੰ ਟੱਪਦਾ ਹੈ, ਕਿ ਬਣ ਕੇ ਦੁਸ਼ਮਨ ਦਾ ਕੁੱਤਾ ਤੁਸਾਂ ਕੂੰ ਪੱਟਦਾ ਹੈ, ਕਿ ਬਣ

0: ਹਰ ਪਾਣੀ ਦੀ ਬੁੱਕਾ ਹੱਥ ਸਿਲਾਈ ਫੜ ਕੇ ਆਪਣੀ ਤੇ ਸੋਚਦਾ ਹਾਂ ਹੁਣ ਮੈਂ ਨਾ ਲਿਖ ਸਾਂ ਹੁਣ ਮੈਂ ਨਾ ਲਿਖ ਸਾਂ ਹੁਣ ਸੁੰਦਰ ਨਾ ਲਿਖ ਸੀ ਹੁਣ ਸੁੰਦਰ ਨਾ ਲਿਖ ਸੀ
1: ਪਰ ਲਿਖਦੇ ਰਹੋ
0: ਜੀ
2: ਲਿਖਦੇ ਰਹੋ
0: ਤੁਹਾਡਾ ਆਸ਼ੀਰਵਾਦ ਅਸੀਂ ਲਿਖਦੇ ਰਹੋ ਚਾਹੀਦਾ ਆਸ਼ੀਰਵਾਦ ਵੱਡੇ ਲੋਕਾਂ ਦਾ
2: ਵਾਹ ਜੀ ਵਾਹ ਬਹੁਤ ਵਧੀਆ
0: ਜੀ
2: ਤੇ ਮੈਂ ਫਿਰ ਦੁਬਾਰਾ ਦਰਖਾਸਤ ਕਰਦਾ ਪਿਆ ਬੈਨ ਜੀ ਸੋਮਿਆ ਦੁਆ ਜੀ ਕੋ ਕਿ ਇੱਕ ਮੁਹੱਬਤ ਦੀ ਕਵਿਤਾ ਉਹਨਾਂ ਨੇ ਆਖਿਆ ਇਸ ਪੇਸ਼ ਕਰੇ ਸੋ
1: ਜੀ
2: ਤੇ ਨਿਵੇਦਨ ਹੈ
1: ਦੋ ਨਜ਼ਮਾਂ ਪੇਸ਼ ਕਰਨ ਦੀ ਪਈ ਆ
0: ਜੀ ਸਵਾਗਤ
1: ਇੱਕ ਤਰਨਮ ਵਿੱਚ
0: ਜੀ
1: ਤਿਲਸਮੀ ਖਾਵਾਂ ਵਿੱਚ ਤਿਲਸਮੀ ਖਾਵਾਂ ਵਿੱਚ ਤੇਰੇ ਹੋਮਣ ਦਾ ਅਹਿਸਾਸ ਰਿਹਾ
2: ਬਹੁਤ
1: ਵਧੀਆ ਤਿਲਸਮੀ ਖਾਵਾਂ ਵਿੱਚ ਤੇਰੇ ਹੋਮਣ ਦਾ ਅਹਿਸਾਸ ਰਿਹਾ ਮੈਂ ਹਰ ਵਾਰੀ ਆਪਣਾ ਹੋ ਕਰ ਵੀ ਆਪਣਾ ਨਾ ਰਿਹਾ ਮੈਂ ਹਰ ਵਾਰੀ ਆਪਣਾ ਹੋ ਕਰ ਵੀ ਆਪਣਾ ਨਾ ਰਿਹਾ ਮੇਰੀ ਬੇਪਾਕੀ ਦਾ ਅਸਰ ਕੁਝ ਇਸ ਕਦਰ ਹਾਈ ਮੇਰੀ ਬੇਪਾਕੀ ਦਾ ਅਸਰ ਕੁਝ ਇਸ ਕਦਰ ਹਾਈ ਮੈਂ ਸਭ ਦੇ ਵਿਚ ਵੀ ਤਣਹਾ ਹੀ ਰਿਹਾ ਮੈਂ ਸਭ ਦੇ ਵਿਚ ਤਣਹਾ ਹੀ ਰਿਹਾ ਇਕ ਕੁਰਸੀ ਤਾਂ ਕੁਝ ਕਿਤਾਬਾਂ ਇਕ ਕੁਰਸੀ ਤਾਂ ਕੁਝ ਕਿਤਾਬਾਂ ਨਾਲ ਰਹੀ ਮੇਰੇ ਇਕ ਕੁਰਸੀ ਤਾਂ ਕੁਝ ਕਿਤਾਬਾਂ ਨਾਲ ਰਹੀ ਮੇਰੇ ਕੁਝ ਨਾਲ ਚਾਹ ਦੀ ਚੁਸਕੀਆਂ ਦਾ ਵੀ ਰਿਹਾ ਗੁਮਾ ਹਾਈ ਸ਼ਜ਼ਰ ਕੋ ਮੇਰੇ ਹੋਮਣ ਦਾ ਗੁਮਾ ਹਾਈ ਸ਼ਜ਼ਰ ਕੋ ਮੇਰੇ ਹੋਵਣ ਦਾ ਮੈਂ ਸਫ਼ਰ ਸਾਰਾ ਉਸਦੇ ਨਾਲ ਜੋ ਕਟਿਆ ਮੈਂ ਸਫ਼ਰ ਸਾਰਾ ਉਸਦੇ ਨਾਲ ਜੋ ਕਟਿਆ ਹਵਾਵਾਂ ਦੀ ਤਸਵੀਰ ਕਹਿਣੀ ਹੁੰਦੀ ਹਵਾਵਾਂ ਦੀ ਤਸਵੀਰ ਕਹਿਣੀ ਹੁੰਦੀ ਉਸਦਾ ਵਜੂਦ ਹਰ ਸਾਸਾ ਵਿਚ ਦਿਖਿਆ ਮੇਰੀ ਬੇਬਾਕੀ ਦਾ ਅਸਰ ਕੁਝ ਇਸ ਕਦਰ ਹਾਈ ਮੈਂ ਸਭ ਦੇ ਵਿਚ ਵੀ ਤਣਹਾ ਹੀ ਰਿਹਾ ਮੈਂ ਸਭ ਦੇ ਵਿਚ ਤਣਹਾ ਹੀ
0: ਬਹੁ ਖੂਬ ਜੀ ਬਹੁ ਖੂਬ ਹਵਾਵਾਂ ਦਾ ਕੋਈ
1: ਤਸਵੀਰ
0: ਨਹੀਂ ਹੁੰਦੀ ਕਿਆ ਬਾਤ
2: ਬਹੁਤ
1: ਲੇਕਿਨ ਹਰ ਸਾਸਾਂ ਵਿਚ ਉਸਦਾ ਅਹਿਸਾਸ
0: ਹੁੰਦਾ ਅਹਿਸਾਸ ਰਹਿਣਾ ਹੀ ਪੈਂਦਾ ਬਹੁ ਵਧੀਆ
1: ਇੱਕ ਤਰਨਮ ਵਿਚ ਮੁਹੱਬਤ
0: ਜੀ
1: ਸਾਗੀਏ ਹੋ ਨਜ਼ਰ ਵਿੱਚ ਸਾਡੇ

0: ਇਹ ਇਹਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸ਼ਰੋਤਾ ਸਾਖ ਸੁਣਦੇ ਮੈਂ ਉਹਨਾਂ ਦਾ ਸਭ ਦਾ ਧੰਨਵਾਦ ਕਰਨਾ
1: ਜੀ
0: ਤੇ ਧੰਨਵਾਦ ਆਲ ਇੰਡੀਆ ਰੇਡੀਓ ਵਾਲਿਆਂ ਦਾ ਵੀ ਜਿਹਨਾਂ ਨੇ ਪ੍ਰੋਗਰਾਮ ਬਣਾਇਆ ਸੁਰੇਸ਼ ਮੀਨਾ ਜੀ ਸਭ ਦਾ ਧੰਨਵਾਦ ਤੇ ਮੈਂ ਜਲਦੀ ਹੀ ਦੁਬਾਰਾ ਮਿਲ ਸੂ ਮੈਂ ਪ੍ਰਮੋਦ ਚੋਪੜਾ ਸ੍ਰੀ ਸੁੰਦਰ ਲਾਲ ਛਾਬੜਾ ਜੀ ਬੱਲਰਗੜ ਤੋਂ ਆਏ ਤੇ ਸੋਨੀਆ ਦੁਆ ਬਹਿਣ ਜੀ ਹਲਦਵਾਨੀ ਤੋਂ ਆਏ ਉਹਨਾਂ ਦੇ ਨਾਲ ਤੁਹਾਡਾ ਸਭਾ ਦਾ ਸਵਾਗਤ ਕਰਦਾ ਧੰਨਵਾਦ
1: ਧੰਨਵਾਦ ਸ਼ੁਕਰੀਆ ਤੇ ਹੁਣ ਪ੍ਰੋਗਰਾਮ ਦਾ ਸਮਾਂ ਖਤਮ ਥੀਂਦਾ ਹੈ ਘਰਾਂ ਕੋ ਜੁਲਦੇ ਹਾਂ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਅਗਲੇ ਪ੍ਰੋਗਰਾਮ ਵਿਚ ਫਿਰ ਮਿਲਵਾ

ਸਮੇਂ ਦੀ ਖਿਦਮਤ ਚ ਦੇਸ਼ ਪੰਜਾਬ ਮਸਲੇ ਲੈ ਕੇ ਆਸ਼ਾ ਹਾਜ਼ਰ ਤੇ ਅੱਜ ਦੇ ਇਸ ਮਸਲੇ ਚ ਤੁਹਾਡੇ ਲਈ ਪੇਸ਼ ਕੀਤੇ ਜਾਣਗੇ ਸਿਲਸਿਲੇ ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸੁਣੋਗੇ ਅੱਜ ਦੀ ਗੱਲ ਅੱਜ ਦੀ ਗੱਲ ਤੋਂ ਫੌਰਨ ਬਾਅਦ ਕਥਾ ਲੋਕ ਸਿਲਸਿਲੇ ਤਹਿਤ ਤੁਸੀਂ ਸੁਣੋਗੇ ਪੰਜਾਬੀ ਕਹਾਣੀ ਪਠਾਨ ਦੀਦੀ ਤੇ ਉਸ ਤੋਂ ਬਾਅਦ ਤੁਹਾਡੇ ਖਤਾਂ ਤੇ ਆਧਾਰਿਤ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਨਜ਼ਰਾਨਾ ਪੇਸ਼ ਕੀਤਾ ਜਾਏਗਾ ਤੇ ਉਸ ਤੋਂ ਬਾਅਦ 6:25 ਤੇ ਸਮਾਂ ਰਹੇਗਾ ਤਮੰਨਾ ਦਾ।

سامنے اس پنجاب مجلس کا آغاز ہو چکا ہے تے سب تو پہلا اج دی گل دا موضوع ہے یوگ رکھے نروگ بالکل اج دے زمانے دی مانگ ہے کہ شریر نو ٹھیک رکھیا جاوے بہت ساریاں کوششاں دے نال پاوے کھان پینا ہوئے یا پھر علاج ہوئے یا پھر پرہیز ہوئے پرہیز دے نال نال ورزش تے یوگ پرانایام وی شریر نو ٹھیک رکھ دے نے یوگ رکھے نروگ ਇਹਦਾ ਮਤਲਬ ਹੈ ਕਿ ਜੇ ਤੁਸੀਂ ਯੋਗ ਕਰੋਗੇ ਤਾਂ ਤੁਹਾਡੀ ਤੰਦਰੁਸਤੀ ਬਰਕਰਾਰ ਰੱਖੇਗੀ। ਪਿਛਲੇ ਮੰਗਲਵਾਰ ਵੀ ਆਪਾਂ ਯੋਗ ਬਾਰੇ ਗੱਲ ਕੀਤੀ ਸੀ ਤੇ ਅੱਜ ਵੀ ਕਿਉਂਕਿ ਗੱਲ ਖਾਸ ਹੈ ਤੇ ਇਹਤੇ ਜਿੰਨੀ ਚਰਚਾ ਕੀਤੀ ਜਾਏ ਓਨੀ ਘੱਟ ਹੈ। ਤੇ ਯੋਗ ਦੀ ਗੱਲ ਕਰੀਏ ਤਾਂ ਇਹ ਇੱਕ ਪ੍ਰਾਚੀਨ ਭਾਰਤੀ ਵਿਗਿਆਨ ਅਤੇ ਅਧਿਆਤਮਿਕ ਅਭਿਆਸ ਹੈ ਜੋ ਮਨੁੱਖ ਦੇ ਮਨ ਅਤੇ ਸਰੀਰ ਅਤੇ ਆਤਮਾ ਨੂੰ ਇੱਕ ਸੂਤਰ ਵਿੱਚ ਜੋੜਦਾ ਹੈ। ਹੁੰਦਾ ਹੈ ਯੋਗ ਦਾ ਮਤਲਬ ਹੁੰਦਾ ਹੈ ਸੰਸਕ੍ਰਿਤ ਦੇ ਯੁਜ ਧਾਤੂ ਤੋਂ ਬਣਿਆ ਜਿਸ ਦਾ ਅਰਥ ਹੈ ਜੋੜਨਾ ਜਾਂ ਇਕਮਿਕ ਹੋਣਾ। ਇਸ ਦੇ ਜਨਮਦਾਤਾ ਮਹਾਰਿਸ਼ੀ ਪਤੰਜਲੀ ਨੂੰ ਮੰਨਿਆ ਜਾਂਦਾ ਹੈ। ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਪੂਰੀ ਦੁਨੀਆਂ ਵਿਚ ਮਨਾਇਆ ਜਾਂਦਾ ਹੈ। ਅਸ਼ਟਾਂਗ ਯੋਗ ਹੁਣ ਗੱਲ ਕਰਦੇ ਹਾਂ ਕਿ ਯੋਗ ਦੀਆਂ ਜਿਹੜੀਆਂ ਕਿਸਮਾਂ ਨੇ ਇਹ ਵਿਸਥਾਰ ਪੂਰਵਕ ਜਾਣ ਲਈਆਂ ਜਾਣ। ਅਸ਼ਟਾਂਗ ਯੋਗ ਦਾ ਮਤਲਬ ਹੈ 8 ਲਿੰਕਸ ਆਫ ਯੋਗਾ। ਮਹਾਰਿਸ਼ੀ ਪਤੰਜਲੀ ਨੇ ਮਨੁੱਖ ਦੇ ਸਰਵਪੱਖੀ ਵਿਕਾਸ ਲਈ ਯੋਗ ਦੇ 8 ਅੰਗ ਦੱਸੇ ਨੇ ਜਿਸ ਨੂੰ ਅਸ਼ਟਾਂਗ ਯੋਗ ਕਿਹਾ ਜਾਂਦਾ ਹੈ। ਜਿਵੇਂ ਯਮ ਸਮਾਜਿਕ ਨੈਤਿਕਤਾ ਅਤੇ ਸੱਚ ਅਹਿੰਸਾ ਵਰਗੇ ਨਿਯਮ ਵਿਅਕਤੀਗਤ ਅਨੁਸ਼ਾਸਨ ਜਿਵੇਂ ਪਵਿੱਤਰਤਾ ਅਤੇ ਸੰਤੋਖ ਆਸਨ ਸਰੀਰਕ ਸਥਿਰਤਾ ਅਤੇ ਸੁਖਦਾਈ ਮੁਦਰਾਵਾਂ ਫਿਰ ਪ੍ਰਾਣਾਯਾਮ ਸਾਹਾਂ ਦੀ ਗਤੀ ਨੂੰ ਕੰਟਰੋਲ ਕਰਨਾ ਪ੍ਰਤਿਆਹਾਰ ਇੰਦਰੀਆਂ ਨੂੰ ਬਾਹਰੀ ਵਿਸ਼ਿਆਂ ਤੋਂ ਹਟਾ ਕੇ ਅੰਤਰਮੁਖੀ ਕਰਨਾ ਧਾਰਣਾ ਚਿੱਤ ਨੂੰ ਕਿਸੇ ਇੱਕ ਥਾਂ ਜਾਂ ਵਸਤੂ ਤੇ ਕੇਂਦਰਿਤ ਕਰਨਾ ਧਿਆਨ ਯਾਨੀ ਮੈਡੀਟੇਸ਼ਨ ਲਗਾਤਾਰ ਨਿਰੰਤਰ ਇਕਾਗਰਤਾ ਦੀ ਅਵਸਥਾ ਸਮਾਧੀ ਪਰਮਾਤਮਾ ਨਾਲ ਪੂਰਨ ਮਿਲਾਪ ਅਤੇ ਮੁਕਤੀ ਮੁੱਖ ਯੋਗ ਆਸਣ ਤੇ ਉਹਨਾਂ ਦੇ ਲਾਭ ਬਾਰੇ ਵੀ ਗੱਲ ਕਰ ਲਈਏ। ਲਗਾਤਾਰ ਆਸਣ ਕਰਨ ਨਾਲ ਸਰੀਰ ਨਿਰੋਗ ਰਹਿੰਦਾ ਹੈ। ਜਿਵੇਂ ਵਜਰਾਸਨ ਆਸਣ ਦੀ ਗੱਲ ਕਰੀਏ ਤਾਂ ਖਾਣਾ ਖਾਣ ਤੋਂ ਬਾਅਦ ਕੀਤਾ ਜਾਣ ਵਾਲਾ ਇੱਕੋ ਇੱਕ ਆਸਣ ਜੋ ਪਾਚਨ ਕਿਰਿਆ ਠੀਕ ਕਰਦਾ ਹੈ ਅਤੇ ਕਬਜ਼ ਦੂਰ ਕਰਦਾ ਹੈ ਇਹਨੂੰ ਕਹਿੰਦੇ ਨੇ ਵਜਰਾਸਨ। ਫਿਰ ਆਦੀ ਭੁਜੰਗ ਆਸਣ ਦੀ ਗੱਲ ਰੀੜ ਦੀ ਹੱਡੀ ਨੂੰ ਮਜ਼ਬੂਤ ਕਰਦਾ ਹੈ ਅਤੇ ਫੇਫੜਿਆਂ ਨੂੰ ਖੋਲ ਕੇ ਸਾਹ ਪ੍ਰਣਾਲੀ ਵਿਚ ਸੁਧਾਰ ਕਰਦਾ ਹੈ। ਪਦਮਾਸਨ ਧਿਆਨ ਲਗਾਉਣ ਲਈ ਸਭ ਤੋਂ

ਵਧੀਆ ਆਸਨ ਜੋ ਮਨ ਨੂੰ ਸ਼ਾਂਤ ਅਤੇ ਇਕਾਗਰ ਕਰਦਾ ਹੈ। ਧਨੁਰ ਆਸਨ ਪੇਟ ਦੀ ਚਰਬੀ ਘਟਾਉਂਦਾ ਹੈ ਅਤੇ ਦਮੇ ਵਰਗੀਆਂ ਸਾਹ ਦੀਆਂ ਬਿਮਾਰੀਆਂ ਵਿਚ ਸਹਾਇਕ ਹੈ। ਸ਼ਵ ਆਸਨ ਸਾਰੇ ਆਸਣਾਂ ਦੇ ਅੰਤ ਵਿਚ ਕੀਤਾ ਜਾਂਦਾ ਹੈ ਜੋ ਪੂਰੇ ਸਰੀਰ ਨੂੰ ਆਰਾਮ ਦਿੰਦਾ ਹੈ ਅਤੇ ਮਾਨਸਿਕ ਤਣਾਅ ਘਟਾਉਂਦਾ ਹੈ। ਫਿਰ ਯੋਗ ਕਰਨ ਦੇ ਖਾਸ ਫਾਇਦੇ ਕੀ ਨੇ? ਸਰੀਰਕ ਤੰਦਰੁਸਤੀ ਮਿਲਦੀ ਹੈ। ਯੋਗ ਕਰਨ ਦੇ ਨਾਲ ਸਰੀਰ ਵਿਚ ਲਚਕਤਾ, ਫਲੈਕਸੀਬਿਲਿਟੀ, ਤਾਕਤ ਅਤੇ ਖੂਨ ਦਾ ਸੰਚਾਰ ਵੱਧਦਾ ਹੈ। ਮਾਨਸਿਕ ਸ਼ਾਂਤੀ ਮਿਲਦੀ ਹੈ। ਇਹ ਦਿਮਾਗ ਨੂੰ ਸ਼ਾਂਤ ਕਰਕੇ ਚਿੰਤਾ, ਡਿਪਰੈਸ਼ਨ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਦਾ ਹੈ। ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਨਿਯਮਿਤ ਰੋਗ ਨਾਲ ਯੋਗ ਨਾਲ ਬਲੱਡ ਪ੍ਰੈਸ਼ਰ, ਸ਼ੂਗਰ, ਡਾਇਬਟੀਜ਼ ਅਤੇ ਮੋਟਾਪਾ ਵਰਗੀਆਂ ਬਿਮਾਰੀਆਂ ਕੰਟਰੋਲ ਵਿਚ ਰਹਿੰਦੀਆਂ ਨੇ। ਇਮਿਊਨਿਟੀ ਵਿਚ ਵਾਧਾ, ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਮਜ਼ਬੂਤ ਹੁੰਦੀ ਹੈ, ਜਿਸ ਨੂੰ ਇਮਿਊਨਿਟੀ ਕਹਿੰਦੇ ਨੇ। ਖਾਸ ਅਹਿਤਿਆਤ ਵੀ ਵਰਤਣੀ ਪੈਂਦੀ ਹੈ ਜਦੋਂ ਆਪਾਂ ਯੋਗ ਕਰਦੇ ਹਾਂ। ਕਿਹੜੀਆਂ ਕਿਹੜੀਆਂ ਸਾਵਧਾਨੀਆਂ ਨੇ, ਪ੍ਰੀਕੋਸ਼ਨਸ? ਯੋਗ ਹਮੇਸ਼ਾ ਸਵੇਰੇ ਖਾਲੀ ਪੇਟ ਜਾਂ ਖਾਣਾ ਖਾਣ ਤੋਂ 3-4 ਘੰਟੇ ਬਾਅਦ ਕਰਨਾ ਚਾਹੀਦਾ ਹੈ। ਯੋਗ ਕਰਨ ਵਾਲੀ ਜਗ੍ਹਾ ਸਾਫ਼ ਸੁਥਰੀ ਅਤੇ ਹਵਾਦਾਰ ਹੋਣੀ ਚਾਹੀਦੀ ਹੈ। ਕਿਸੇ ਗੰਭੀਰ ਬਿਮਾਰੀ, ਸੱਟ ਜਾਂ ਸਰਜਰੀ ਦੀ ਹਾਲਤ ਵਿਚ ਡਾਕਟਰ ਦੀ ਸਲਾਹ ਅਤੇ ਸਿੱਖਿਅਤ ਯੋਗ ਗੁਰੂ ਦੀ ਦੇਖ ਰੇਖ ਹੇਠ ਹੀ ਆਸਣ ਕੀਤੇ ਜਾਣੇ ਚਾਹੀਦੇ ਨੇ। ਪਿਛਲੀ ਵਾਰ ਆਪਾਂ ਇਸੇ ਗੱਲਬਾਤ ਤਹਿਤ ਗੱਲ ਕੀਤੀ ਸੀ ਕਿ ਮੋਟਾਪਾ ਘਟਾਉਣ ਵਾਲੀ ਯੋਗ, ਤੇ ਆਪਾਂ ਹੁਣ ਅਗਲੀ ਸਮੱਸਿਆ ਬਾਰੇ ਕਰਦੇ ਹਾਂ ਕਿ ਜਿਹੜੇ ਗੋਡਿਆਂ ਦੇ ਦਰਦ ਦੀ ਸਮੱਸਿਆ ਹੈ, ਇਹ ਬਹੁਤ ਵੱਧਦੀ ਜਾ ਰਹੀ ਹੈ ਤੇ ਯੋਗ ਦੇ ਵਿਚ ਗੋਡਿਆਂ ਦੇ ਦਰਦ ਨੂੰ ਠੀਕ ਕਰਨ ਅਤੇ ਗੋਡਿਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਯੋਗ ਬਹੁਤ ਹੀ ਲਾਭਦਾਇਕ ਹੈ। ਪਰ ਗੋਡਿਆਂ ਦੇ ਦਰਦ ਵਿਚ ਕੋਈ ਵੀ ਆਸਣ ਕਰਦੇ ਵੇਲੇ ਬਹੁਤ ਜ਼ਿਆਦਾ ਸਾਵਧਾਨੀ ਰੱਖਣੀ ਪੈਂਦੀ ਹੈ ਤਾਂ ਜੋ ਗੋਡਿਆਂ ਤੇ ਜ਼ਿਆਦਾ ਦਬਾਅ ਨਾ ਪਵੇ। ਗੋਡਿਆਂ ਦੇ ਦਰਦ ਲਈ ਸਭ ਤੋਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਯੋਗ ਆਸਣ ਤੇ ਘਰੇਲੂ ਨੁਸਖੇ ਕੁਝ ਇਸ ਤਰ੍ਹਾਂ ਨੇ। ਗੋਡਿਆਂ ਦੇ ਦਰਦ ਲਈ ਸੁਰੱਖਿਅਤ ਯੋਗ ਆਸਣ ਜਿਵੇਂ ਸੁੱਖ ਆਸਣ, ਚੌਂਕੜੀ ਮਾਰਨਾ। ਜੇਕਰ ਗੋਡਿਆਂ ਵਿਚ ਹਲਕਾ ਦਰਦ ਹੈ ਤਾਂ ਜ਼ਮੀਨ ਤੇ ਆਰਾਮ ਨਾਲ ਬੈਠੋ। ਜੇਕਰ ਜ਼ਮੀਨ ਤੇ ਬੈਠਣ ਵਿਚ ਤਕਲੀਫ਼ ਹੋਵੇ ਤਾਂ ਕੰਧ ਦਾ ਸਹਾਰਾ ਲਓ ਜਾਂ ਪਿੱਠ ਦੇ ਪਿੱਛੇ ਤਕੀਆ ਰੱਖੋ। ਫਿਰ ਆਉਂਦਾ ਹੈ ਤਾੜ ਆਸਣ। ਸਿੱਧੇ ਖੜੇ ਹੋ ਕੇ ਪੂਰੇ ਸਰੀਰ ਨੂੰ ਉੱਪਰ ਵੱਲ ਖਿੱਚੋ। ਇਹ ਆਸਣ ਸਰੀਰ ਦਾ ਭਾਰ ਦੋਵਾਂ ਪੈਰਾਂ ਤੇ ਬਰਾਬਰ ਵੰਡਦਾ ਹੈ, ਜਿਸ ਨਾਲ ਗੋਡਿਆਂ ਤੇ ਦਬਾਅ ਘਟਦਾ ਹੈ। ਤਾੜ ਆਸਣ ਯਾਨੀ ਕੁਰਸੀ ਤੇ ਬੈਠ ਕੇ ਵੀ ਕੀਤਾ ਜਾ ਸਕਦਾ ਹੈ। ਜੇ ਖੜੇ ਹੋਣ ਵਿਚ ਮੁਸ਼ਕਲ ਹੋਵੇ ਤਾਂ ਕੁਰਸੀ ਤੇ ਸਿੱਧੇ ਬੈਠੋ। ਆਪਣੇ ਇੱਕ ਪੈਰ ਨੂੰ ਸਿੱਧਾ ਅੱਗੇ ਵੱਲ ਚੁੱਕੋ, ਪੰਜੇ ਨੂੰ ਆਪਣੇ ਵੱਲ ਖਿੱਚੋ ਅਤੇ 5-10 ਸੈਕਿੰਡ ਰੁਕੋ। ਫਿਰ ਦੂਜੇ ਪੈਰ ਨਾਲ ਇਹ ਪ੍ਰਕਿਰਿਆ ਦੁਹਰਾਓ। ਇਹ ਗੋਡਿਆਂ ਦੇ ਆਲੇ ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ। ਫਿਰ ਬ੍ਰਿਜ ਪੋਜ ਯਾਨੀ ਸੇਤੂ ਬੰਧ ਆਸਣ। ਪਿੱਠ ਦੇ ਭਾਰ ਲੇਟ ਕੇ ਗੋਡਿਆਂ ਨੂੰ ਮੋੜੋ ਅਤੇ ਲੱਕ ਨੂੰ ਉੱਪਰ ਚੁੱਕੋ। ਇਹ ਆਸਣ ਪੱਟਾਂ ਅਤੇ ਗੋਡਿਆਂ ਦੇ ਜੋੜਾਂ ਨੂੰ ਮਜ਼ਬੂਤੀ ਦਿੰਦਾ ਹੈ। ਮਕਰ ਆਸਣ। ਪੇਟ ਦੇ ਭਾਰ ਲੇਟ ਜਾਓ ਅਤੇ ਆਪਣੇ ਹੱਥਾਂ ਦੀਆਂ ਹਥੇਲੀਆਂ ਤੇ ਆਪਣੀ ਠੋਡੀ ਰੱਖੋ। ਹੌਲੀ ਹੌਲੀ ਇੱਕ ਇੱਕ ਕਰਕੇ ਆਪਣੇ ਪੈਰਾਂ ਨੂੰ ਹਿਪਸ ਵੱਲ ਮੋੜੋ। ਇਹ ਗੋਡਿਆਂ ਦੇ ਪਿੱਛੇ ਦੇ ਤਣਾਅ ਨੂੰ ਘੱਟ ਕਰਦਾ ਹੈ। ਕੁਝ ਆਸਣ ਨੇ ਜਿਹੜੇ ਬਿਲਕੁਲ ਨਹੀਂ ਕਰਨੇ, ਖਾਸਕਰ ਗੋਡਿਆਂ ਦੇ ਦਰਦ ਵਿਚ। ਵਜਰ ਆਸਣ ਤੇ ਪਦਮਾਸਣ। ਗੋਡਿਆਂ ਦੇ ਦਰਦ ਵਾਲੇ ਮਰੀਜ਼ਾਂ ਨੂੰ ਗੋਡੇ ਪੂਰੇ ਮੋੜ ਕੇ ਬੈਠਣ ਵਾਲੇ ਆਸਣ ਬਿਲਕੁਲ ਨਹੀਂ ਕਰਨੇ ਚਾਹੀਦੇ। ਉਠਕ ਬੈਠਕ ਨੂੰ ਸਕੁਆਟ ਵੀ ਕਹਿੰਦੇ ਨੇ। ਗੋਡਿਆਂ ਤੇ ਸਿੱਧਾ ਭਾਰ ਪਾਉਣ ਵਾਲੀਆਂ ਕਸਰਤਾਂ ਤੋਂ ਬਚੋ। ਪ੍ਰਾਣਾਯਾਮ। ਪ੍ਰਾਣਾਯਾਮ ਸਰੀਰ ਵਿਚ ਖੂਨ ਦੇ ਦੌਰੇ ਨੂੰ ਠੀਕ ਕਰਦਾ ਹੈ ਅਤੇ ਸੋਜ ਨੂੰ ਘਟਾਉਂਦਾ ਹੈ। ਕਪਾਲਭਾਤੀ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਅਨੁਲੋਮ ਵਿਲੋਮ ਜੋੜਾਂ ਦੇ ਦਰਦ ਅਤੇ ਵਾਤ ਯਾਨੀ ਗੈਸ ਦੇ ਰੋਗਾਂ ਲਈ ਸਭ ਤੋਂ ਉੱਤਮ ਹੈ। ਕੁਝ ਹੋਰ ਜ਼ਰੂਰੀ ਸਾਵਧਾਨੀਆਂ ਜਿਨ੍ਹਾਂ ਬਾਰੇ ਗੱਲ ਕਰ ਲਈਏ। ਭਾਰ ਕੰਟਰੋਲ ਕਰੋ। ਸਰੀਰ ਦਾ ਜ਼ਿਆਦਾ ਭਾਰ ਸਿੱਧਾ ਗੋਡਿਆਂ ਤੇ ਪੈਂਦਾ ਹੈ, ਇਸ ਲਈ ਭਾਰ ਨੂੰ ਕੰਟਰੋਲ ਵਿਚ ਰੱਖੋ। ਮਾਲਿਸ਼ ਹਲਕੇ ਗਰਮ ਤਿਲਾਂ ਦੇ ਤੇਲ ਜਾਂ ਜੈਤੂਨ ਦੇ ਤੇਲ ਨਾਲ ਗੋਡਿਆਂ ਦੀ ਹਲਕੀ ਮਾਲਿਸ਼ ਕਰੋ। ਠੰਡ ਤੋਂ ਬਚਾਅ। ਸਰਦੀਆਂ ਵਿਚ ਜਾਂ ਏਸੀ ਦੇ ਸਾਹਮਣੇ ਗੋਡਿਆਂ ਨੂੰ ਢੱਕ ਕੇ ਰੱਖੋ। ਕੁਝ ਇਹ ਗੱਲਾਂ ਨੇ ਜੀ ਸਮੇਂ ਜੋ ਆਪਾਂ ਗੱਲ ਕਰ ਸਕਦੇ ਹਾਂ ਕਿ ਯੋਗ ਦੇ ਨਾਲ ਅਸੀਂ ਆਪਣੇ ਗੋਡਿਆਂ ਦੇ ਦਰਦ ਨੂੰ ਠੀਕ ਰੱਖ ਸਕਦੇ ਹਾਂ ਤੇ ਆਪਣੇ ਜਿਹੜਾ ਯੂਰਿਕ ਐਸਿਡ ਹੈ ਮੇਨ ਜਿਹੜਾ ਕਾਰਨ ਹੈ
ਦਰਦ ਨੂੰ ਵਧਾਉਣ ਦੇ ਵਿੱਚ ਉਸ ਨੂੰ ਵੀ ਆਪਾਂ ਕੰਟਰੋਲ

ਕਰ ਸਕਦੇ ਹਾਂ ਯੋਗ ਤੇ ਪ੍ਰਾਣਾਯਾਮ ਦੇ ਜ਼ਰੀਏ। ਅੱਜ ਦੀ ਗੱਲ ਦੇ ਵਿੱਚ ਸਮਾਂ ਇੰਨਾ ਹੀ, ਫਿਰ ਮੌਕਾ ਮਿਲੇਗਾ ਫਿਰ ਇਸ ਗੱਲਬਾਤ ਨੂੰ ਅੱਗੇ ਵਧਾਵਾਂਗੇ। ਫਿਲਹਾਲ ਹੁਣ ਅੱਗੇ ਵਧਦੇ ਹਾਂ, ਅਗਲਾ ਸਿਲਸਿਲਾ ਹੈ ਦੇਸ ਪੰਜਾਬ ਮਸਲਿਸ ਦੇ ਵਿੱਚ ਤੁਹਾਡੇ ਲਈ ਕਥਾ ਲੋਕ। ਕਥਾ ਲੋਕ ਤਹਿਤ ਅੱਜ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਕਹਾਣੀ ਪਠਾਨ ਦੀ ਧੀ।

0: before the time, God must have you a fine landing with order. Fine landing with down the liberty. Kabli wala kati. Apu apne landing with down lukti. Ikakaja, sikh munda. They hope it's a good tarenda. They ask that tarenda, kuna bumi kapri. As they said the pati, they ugur bugri pagwal jik tarenda. Before me, a bacha, bari pyara lagda si. ਇੱਕ ਦਿਨ ਉਸਨੇ ਉਸ ਮੁੰਡੇ ਕੋਲੋਂ ਪਠਾਨੀ ਲਹਿਜ਼ੇ ਦੀ ਹਿੰਦੁਸਤਾਨੀ ਵਿੱਚ ਪੁੱਛਿਆ,
1: ਉਹ ਖੋਜੋ ਹਮਾਰਾ ਬਾਚਾ, ਉਹ ਹਮਾਰਾ ਲਗਤੇ ਜੀ ਕਰ, ਉਹ ਤੁਸਕੋ ਮੇਰੇ ਸੇ ਡਰ ਨਹੀਂ ਲਗਤਾ।
0: ਬੱਚਾ ਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ। ਗਫਾਰ ਦੇ ਸੁਰਖ ਚਿਹਰੇ ਤੇ ਹੋਰ ਲਾਲੀ ਦੌੜ ਗਈ। ਉਸ ਬੱਚੇ ਵੱਲ ਦੋਵੇਂ ਬਾਹਾਂ ਬੜੀ ਕੋਮਲਤਾ ਤੇ ਪਿਆਰ ਕਰੇ ਜਜ਼ਬੇ ਨਾਲ ਬਧਾਈਆਂ। ਬੱਚਾ ਪਠਾਨ ਦੀ ਲੱਤ ਨਾਲ ਚੰਬਲਿਆ ਜੁਲਾ ਕੇ ਲਾਡ ਕਰਨ ਲੱਗ ਪਿਆ। ਸਾਰੀ ਲਾਂਡੀ ਵਿੱਚੋਂ ਬੱਚੇ ਦੀ ਭੈਣ ਨਿਕਲੀ। ਪਠਾਨ ਪਿਆਰ ਕਰਦਾ ਦੇਖ ਕੇ ਉਹ ਵੀ ਕੋਲ ਆਣ ਖੜੋਤੀ। ਪਠਾਨ ਬੜੀ ਜ਼ੋਰ ਜ਼ੋਰ ਦੇਖਿਆ ਖਿੜਕੇ ਹੱਸ ਰਿਹਾ ਸੀ। ਹੀਰੋ ਦਾ ਵੀਰ ਅਜਮੇਰ ਨਾਲ ਪਠਾਨ ਦਾ ਪੈਰ ਉਡਾਉਣੀ ਚਾਹੁੰਦਾ ਸੀ। ਆਖਿਰ ਇੱਕ ਠੋਡੇ ਨਾਲ ਉਸਦੀ ਪੱਗ ਥੱਲੇ ਜਾ ਹੀ ਜ਼ੋਰ ਦੀ ਹੱਸਿਆ। ਅਜਮੇਰ ਨੂੰ ਖੜਿਆ ਦੇਖਿਆ ਤੇ ਉਸ ਅਜਮੇਰ ਕੋਲੋਂ ਪੁੱਛਿਆ,
1: ਵੋ ਤੁਹਾਰੀ ਹਮਸ਼ੀਰਾ ਹੈ, ਤੁਹਾਰੀ ਪੇਮ ਹੈ।
0: ਅਜਮੇਰ ਨੇ ਬੁਲ ਮੀਟ ਕੇ ਮੁਸਕਰਾਉਂਦਿਆਂ ਕਹਿ ਦਿੱਤਾ, ਕਾਬਲੀ ਵਾਲੇ ਨੇ ਇੱਕ ਹੱਥ ਨਾਲ ਵੀਰੋ ਤੇ ਦੂਜੇ ਹੱਥ ਨਾਲ ਅਜਮੇਰ ਨੂੰ ਨੱਕ ਮਾਰ ਲਿਆ। ਲੱਗਾ ਜ਼ੋਰ ਦੀ ਚੱਕਰ ਲਾ। ਬੱਚੇ ਖਿੜਖਿੜ ਹੱਸਦੇ ਸਨ ਤੇ ਗਫੂਰ ਉੱਚੀ ਉੱਚੀ ਕਰੀ ਜਾਂਦਾ ਸੀ। ਇਸ ਹੋਂ ਨੂੰ ਸੁਣ ਕੇ ਨਿੱਕੀ ਕੁੜੀ ਨੂੰ ਕੁੱਛੜ ਚੁੱਕੀ ਤੇ ਜੋ ਬਾਹਰ ਨਿਕਲੀ ਤੇ ਆਪਣੇ ਬੱਚਿਆਂ ਨੂੰ ਗਫੂਰ ਕੋਲੋਂ ਪਾ ਪਾ ਬਿੱਲੀਆਂ ਲੈਂਦੇ ਦੇਖ ਕੇ ਡਰ ਜੀ ਗਈ। ਪੰਜਾਬਣਾ ਵਾਲਾ ਹੌਸਲਾ ਕਰਕੇ ਬੋਲੀ,
2: ਅਜਮੇਰ
0: ਗਫੂਰ ਉੱਥੇ ਦਾ ਉੱਥੇ ਖੜੋ ਗਿਆ ਤੇ ਬੱਚਿਆਂ ਦੀ ਮਾਂ ਦੀ ਚੜੀ ਹੋਈ ਤੂੜੀ ਤੇ ਖਿੱਚੀਆਂ ਹੋਈਆਂ ਅੱਖਾਂ ਦੇਖ ਕੇ ਉਸ ਦੋਹਾਂ ਨੂੰ ਉਤਾਰ ਦਿੱਤਾ ਤੇ ਆਪ ਮਸੀਂ ਮਸੀਂ ਡਿੱਗਣੋਂ ਬਚਿਆ। ਤੇਜੋ ਨੇ ਬੱਚਿਆਂ ਨੂੰ ਡਾਂਟ ਕੇ ਆਖਿਆ,
2: ਆਨਲਾਈਨ ਦਿਵਸ ਤੁਹਾਡੇ ਬਾਪੂ ਨੂੰ ਤੁਹਾਨੂੰ ਮੈਂ ਦੱਸਦੀ ਹਾਂ।
0: ਬਾਹਰ ਤੇ ਚੱਟ ਅੰਦਰ ਜਾ ਵੜੀ ਪਰ ਅਜਮੇਰ ਡੱਟ ਕੇ ਖੜੋ ਗਿਆ ਤੇ ਸਪਾਹੀਆਂ ਵਾਂਗ ਕਮਰ ਤੇ ਦੋਵੇਂ ਹੱਥ ਰਹਿ ਕੇ ਆਖਣ ਲੱਗਾ ਕਿ ਦੇਖੀ ਜਾਏਗੀ ਆਲੈਂਡ ਦੇ ਪਿਓ ਨੂੰ। ਤੇਜੋ ਨੇ ਅਗਾਂਹ ਵੱਧ ਕੇ ਅਜਮੇਰ ਨੂੰ ਬਾਹੋਂ ਫੜ ਲਿਆ ਤੇ ਉਸਨੂੰ ਤਰੀਕ ਤੇ ਤਰੀਕ ਤੇ ਆਪਣੀ ਲਾਂਡੀ ਵਿਚ ਲੈ ਗਈ। ਗਫੂਰ ਕਿੰਨਾ ਚਿਰ ਅਜਮੇਰ ਦਾ ਰੋਣਾ ਧੋਣਾ ਸੁਣਦਾ ਰਿਹਾ। ਆਖਿਰ ਉਹ ਆਪਣੇ ਅੰਦਰ ਵੜਿਆ ਤੇ ਆਪਣੇ ਚੋਲੇ ਵਿਚੋਂ ਇਕ ਨਿੱਕਾ ਜਿਹਾ ਟੁੱਟਾ ਸ਼ੀਸ਼ਾ ਕੱਢ ਕੇ ਮੂੰਹ ਦੇਖਣ ਲੱਗ ਪਿਆ। ਉਸ ਦਿਨ ਉਸ ਰੋਟੀ ਨਾ ਪਕਾਈ ਤੇ ਐਵੇਂ ਹੀ ਸੌਂ ਗਿਆ। ਕਿਸੇ ਨੂੰ ਪਤਾ ਨਹੀਂ ਸੀ ਕਿ ਗਫੂਰ ਕੀ ਕੰਮ ਕਰਦਾ ਏ। ਕੋਈ ਕਹਿੰਦਾ ਸੀ ਕਿ ਹੀਰ ਜੀਰਾ ਤੇ ਸਾਲਮ ਵੇਚਦਾ ਏ, ਕੋਈ ਕਹਿੰਦਾ ਸੀ ਸੌਦੇ ਰੁਪਏ ਦਿੰਦਾ ਏ ਤੇ ਬੜਾ ਬੜਾ ਵਿਆਜ ਲੈਂਦਾ ਏ, ਤੇ ਕੋਈ ਕਹਿੰਦਾ ਸੀ ਕਿ ਇਸ ਕੋਲੋਂ ਬਚ ਕੇ ਰਹਿਣਾ ਤੇ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਹੁੰਦੇ ਨੇ। ਮਾਂਡੀ ਦੀਆਂ ਕਤਾਰਾਂ ਵਿਚ ਸਾਰੇ ਕੁੜੀਏ ਬੰਗਾਲੀ ਤੇ ਬਿਹਾਰੀ ਮਜ਼ਦੂਰ ਰਹਿੰਦੇ ਸਨ। ਕਿਸੇ ਕਿਸੇ ਦਾ ਹੀ ਬਾਲ ਬੱਚਾ ਨਾਲ ਸੀ। ਉਹਨਾਂ ਦੇ ਬੱਚੇ ਤੇ ਕਿਤੇ ਰਹੇ ਉਹ ਆਪ ਵੀ ਪਠਾਣਾ ਕੋਲੋਂ ਬੜੇ ਪੜਦੇ ਸਨ। ਮਾਂਡੀਆਂ ਦੀਆਂ ਆਮੋ ਸਾਹਮਣੇ ਕਤਾਰਾਂ ਦੇ ਸਿਰੇ ਤੇ ਅਜਮੇਰ ਤੇ ਗਫੂਰ ਪਠਾਨ ਦਾ ਘਰ ਸੀ। ਅਜਮੇਰ ਦਾ ਪਿਓ ਰਿਜ਼ਰਵ ਵਿਚ ਆਇਆ ਹੋਇਆ ਫੌਜੀ ਸੀ ਤੇ ਮਾਗਲੀ ਮਿਲ ਵਿਚ ਚੌਕੀਦਾਰੀ ਦਾ ਕੰਮ ਕਰਦਾ ਸੀ। ਤੇਜੋ ਨੇ ਆਉਂਦੇ ਹੀ ਮਾਲਕ ਤੇ ਖੂਬ ਕੰਨ ਭਰੇ। ਦਿਲ ਚੜਦੇ ਹੀ ਅਜਮੇਰ ਦੇ ਬਾਪੂ ਨੇ ਗਫੂਰ ਦੀ ਲਾਂਡੀ ਦਾ ਬੂਹਾ ਖੜਕਾਇਆ। ਕੁਛ ਮਗਰੋਂ ਗਫੂਰ

0: ਸਭ ਨੰਗਾ ਅੱਖਾਂ ਮਲਦਾ ਬਾਹਰ ਨਿਕਲਿਆ। ਅੱਗਾ ਸਿੰਘ ਸਾਹਮਣੇ ਦੇਖ ਕੇ ਕਹਿਣ ਲੱਗਾ,
1: ਪੰਜਾਬੀ ਲੋਕ ਬੱਚਿਆਂ ਕੇ ਸਰਦਾਰ ਜਬਰਦਸਤ ਬੱਚਾ ਸਬਕਾ ਹੋਤਾ ਹੈ, ਬੱਚਾ ਏਕ ਕਦੇ ਹੋਤਾ, ਨਾ ਬੱਚਾ ਹਿੰਦੂ ਹੋਤਾ ਹੈ, ਨਾ ਮੁਸਲਮਾਨ ਹੋਤਾ ਹੈ, ਨਾ ਖੋਜੇ ਸਿੱਖ ਹੋਤਾ ਹੈ, ਖੁਦੋ ਤੋ ਸਬਕਾ ਏਕ ਹੈ, ਏਕ ਮੈਂ ਕੋਈ ਨਹੀਂ, ਤੂੰ ਹਮਾਰੇ ਬੱਚਿਆਂ ਕੇ ਸਾਥ ਮਤ ਖੇਲ, ਨਹੀਂ ਤੇ ਉਹ ਖੋਚੇ ਸਰਦਾਰ ਜਬਰਦਸਤ ਬਾਤ ਸੁਣੋ, ਉਹ ਭਾਈ ਮੇਰਾ ਉਹ ਮੇਰਾ ਬਾਤ ਸੁਣੋ, ਸਭ ਬੱਚਾ ਹਮਸੇ ਡਰਤਾ ਹੈ, ਜੋ ਕੋਈ ਤੁਹਾਡਾ ਬੱਚਾ ਹੈ, ਜੋ ਖੂਬਸੂਰਤ ਬੱਚਾ ਹੈ, ਯੇ ਹਮਸੇ ਨਹੀਂ ਡਰਤਾ, ਔਰ ਖੁਦਾ ਕਸਮ ਹਮ ਤੁਮਕੋ ਬਦਲਾਤਾ ਹੈ, ਹਮਕੋ ਬਹੁਤ ਅੱਛਾ ਲਗਤਾ ਹੈ, ਬਹੁਤ ਪਿਆਰਾ ਲਗਤਾ ਹੈ, ਤੂੰ ਆਪਣੇ ਬੱਚੇ ਕੋ ਮਨਾ ਕਰੋ, ਹਮੇ ਹਮਾਰੇ ਪਾਸ ਮਤ ਆਇਆ ਕਰੇ, ਮੈਂ ਤਾਂ ਕਿਸੀ ਕੋ ਬੁਲਾਤਾ ਨਹੀਂ ਸਰਦਾਰ ਜਨਾਬਾਰ, ਹੁਣ ਤੋਂ ਇਧਰ
0: ਬੱਚੇ ਅਕਸਰ ਦਾ ਬਚਾ ਕੇ ਗਫੂਰ ਦੇ ਸਾਹਮਣੇ ਆਉਂਦੇ ਸਨ, ਪਰ ਗਫੂਰ ਉਹਨਾਂ ਨੂੰ ਕੋਰੇ ਵੱਟ ਕੇ ਤੇ ਇਹ ਕਹਿ ਕੇ ਨਸਾ ਦਿੰਦਾ ਸੀ ਕਿ ਤੁਹਾਡਾ ਬਾਪ ਮਾਰੇਗਾ। ਫਿਰ ਵੀ ਕਈ ਵਾਰੀ ਗਫੂਰ ਦਾ ਜੀ ਪਸੀਤ ਜਾਂਦਾ ਤੇ ਉਹ ਚੋਰੀ ਚੋਰੀ ਉਹਨਾਂ ਨੂੰ ਕਾਬਲ ਦਾ ਸਰਬਾ ਜਾਂ ਕੰਡਾਰ ਦਾ ਅਨਾਰ ਦੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਚੋਰੀ ਚੋਰੀ ਖਾ ਕੇ ਘਰ ਜਾਣਾ। ਬੱਚੇ ਇਵੇਂ ਹੀ ਕਰਦੇ। ਵੀਰੇ ਤੇ ਅਜਮੇਰ ਕੋਲੋਂ ਛੋਟੀ ਤੇ ਕੁਛੜਲੀ ਕੁੜੀ ਕੋਲੋਂ ਵੱਡੀ ਤੇਜਾ ਦੀ ਇਕ ਹੋਰ ਧੀ ਸੀ। ਉਹ ਬਹੁਤ ਘੱਟ ਘਰੋਂ ਬਾਹਰ ਨਿਕਲਦੀ ਸੀ। ਨਿੱਕੀ ਕੁੜੀ ਦੇ ਜੰਮਣ ਤੋਂ ਪਹਿਲਾਂ ਉਹ ਬੜੀ ਛਿੰਦੀ ਸੀ। ਹੁਣ ਮਾਂ ਦਾ ਪਿਆਰ ਨਵੇਂ ਬਾਲ ਵੱਲ ਹੋਣ ਕਰਕੇ ਉਹ ਪਿਆਰ ਦੀ ਥੋੜ ਅਣਜਾਣਿਆ ਮਹਿਸੂਸ ਕਰਦੀ ਸੀ ਤੇ ਅਕਸਰ ਮਾਮੂਲੀ ਮਾਮੂਲੀ ਗੱਲ ਤੇ ਰੋ ਪੈਂਦੀ ਸੀ ਤੇ ਜ਼ਿਦਾਂ ਕਰਦੀ ਸੀ। ਤੇਜਾ ਉਸ ਨੂੰ ਗੁੱਸੇ ਹੁੰਦੀ ਆਉਂਦੀ ਸੀ ਤੇ ਉਸ ਨੂੰ ਹੋਰ ਮਾਰ ਪੈਂਦੀ। ਤੇਜੋ ਵੱਲੋਂ ਕੁੜੀ ਦੀ ਇਹ ਹਾਲਤ ਦੇਖ ਕੇ ਵੀਰੇ ਤੇ ਅਜਮੇਰ ਵੀ ਉਸ ਨੂੰ ਡਰ ਲੱਗਦੇ ਕੁੱਟ ਲੈਂਦੇ ਤੇ ਜਦ ਉਹ ਰੋਂਦੀ ਸੀ ਤਾਂ ਉਹ ਰੋਂਦੀ ਇਹ ਕਹਿ ਕੇ ਤੇਜੋ ਕੋਲੋਂ ਹੋਰ ਮਾਰ ਪਵਾ ਦਿੰਦੇ। ਕੁੜੀ ਰੁਲ ਜਾਈ ਗਈ ਤੇ ਆਪਣੇ ਬਚਾਅ ਵਾਸਤੇ ਲਾਂਡੀਓ ਬਾਹਰ ਫਿਰਨਾ ਤੁਰਨਾ ਸ਼ੁਰੂ ਕੀਤਾ। ਵੱਡੇ ਬਾਲ ਫਿਰ ਵੀ ਉਸਦਾ ਪਿੱਛਾ ਨਹੀਂ ਸਨ ਛੱਡਦੇ। ਗਫੂਰ ਰੋਜ਼ ਸਭ ਦੇਖਦਾ ਪਰ ਕੁਛ ਕਹਿ ਨਹੀਂ ਸੀ ਸਕਦਾ। ਵੱਡੇ ਬੱਚਿਆਂ ਦੀ ਚਾਹ ਉਸਦੇ ਦਿਲ ਚ ਕੱਢਦੀ ਗਈ ਤੇ ਜ਼ਾਲਮਾਂ ਨੂੰ ਛੱਡ ਕੇ ਮਜ਼ਲੂਮ ਨਾਲ ਉਸਦੀ ਹਮਦਰਦੀ ਵਧੀ। ਬਹੁਤਾ ਚਿਰ ਪੰਜਾਬੀਆਂ ਦੇ ਸਾਹਮਣੇ ਰਹਿਣ ਕਰਕੇ ਉਹ ਪੰਜਾਬੀਆਂ ਦੀ ਬੋਲੀ ਕਾਫੀ ਸਮਝ ਲੈਂਦਾ ਸੀ ਤੇ ਤੇਜਾ ਦੀਆਂ ਨਿੱਕੀ ਕੁੜੀ ਨੂੰ ਦਿੱਤੀਆਂ ਗਾਲਾਂ ਸੁਣ ਕੇ ਉਹ ਬਹੁਤ ਦੁਖੀ ਹੁੰਦਾ। ਇਹਨਾਂ ਦਿਨਾਂ ਵਿਚ ਕਿਸੇ ਖੁਨਾਮੀ ਕਰਕੇ 2 ਮਹੀਨਿਆਂ ਲਈ ਜਮਾਦਾਰ ਦੀ ਨੌਕਰੀ ਟੁੱਟ ਗਈ। ਫਿਰ ਤਾਂ ਬਸ ਕੁੜੀ ਦੀ ਸ਼ਾਮਤ ਆ ਗਈ। ਜਿਹੜਾ ਆਵੇ ਉਸ ਨੂੰ ਕੁੱਟੇ। ਤੇਜਾ
2: ਰੋਂਦੀ ਰਹਿੰਦੀ ਸੀ ਤਾਂ ਸਾਡੀ ਨੌਕਰੀ ਚਲੀ ਗਈ। ਰੋਂਦੀ ਰੋਂਦੀ
0: ਮਹੀਨੇ ਦੇ ਮਹੀਨੇ ਤਨਖਾਹ ਮਿਲਣ ਨਾਲ ਮਸੀ ਰੋਟੀ ਦਾ ਗੁਜ਼ਾਰਾ ਤੁਰਦਾ ਸੀ। ਬੜੀ ਔਕੜ ਬਣੀ। ਮਜ਼ਲੂਮ ਦੇ ਰਹਿਮ ਨੇ ਗਫੂਰ ਦੇ ਦਿਲ ਵਿਚ ਜ਼ਾਲਮ ਤੇ ਰਹਿਮ ਕਰਨ ਦਾ ਜਜ਼ਬਾ ਉਭਾਰਿਆ। ਉਸ ਇਕ ਦਿਨ ਜਮਾਦਾਰ ਨੂੰ ਸੱਦਿਆ ਤੇ ਕਹਿਣ ਲੱਗਾ,
1: ਸਰਦਾਰ ਜਮਾਦਾਰ ਉਹ ਤਾਂ ਮੇਰਾ ਭਾਈ ਹੈ, ਮੁਸਕੋ ਪਤਾ ਹੈ ਤੁਹਾਡੀ ਤੰਗੀ ਕਾ, ਹਮ ਚਾਹਤੇ ਹੈ ਤੁਹਾਰਾ ਕੁਛ ਮਦਦ ਕਰੇ, ਔਰ ਦੇਖੋ ਤੁਮਕੋ ਖੁਦਾ ਕਰਜ਼ਾ ਮੈਂ ਮੈਂ ਹੰਕਾਰ ਕਰਨਾ।
0: ਸਰਦਾਰ ਚੁੱਪ ਸੀ ਤੇ ਗਫੂਰ ਨੇ 15 ਦੇ ਨੋਟ ਉਸਦੇ ਹੱਥ ਵਿਚ ਦਿੱਤੇ। ਘਰ ਵਿਚ ਮੋਰ ਸੀ, ਬਲ ਪਠਾਨ ਕੋਲੋਂ ਮਦਦ ਲੈਣ ਨੂੰ ਨਹੀਂ ਸੀ ਕਰਦਾ, ਪਰ ਫਿਰ ਵੀ ਉਸ 15 ਰੁਪਏ ਰੱਖ ਲਏ। ਸੋਚਿਆ ਮੇਰੀ ਨੌਕਰੀ ਲੱਗ ਜਾਵੇਗੀ ਤਾਂ ਸਾਰੇ ਸੂਦ ਮੋੜ ਦਿਆਂਗਾ। ਜਾਣ ਲੱਗਿਆਂ ਜਮਾਦਾਰ ਨੂੰ ਫੇਰ ਬੁਲਾ ਕੇ ਤੇ ਆਪਣਾ ਵਾਂਗ ਮੋਢੇ ਤੇ ਹੱਥ ਰੱਖ ਕੇ ਗਫੂਰ ਨੇ ਕਿਹਾ,
1: ਉਹ ਜਮਾਦਾਰ ਉਹ ਸਦਾ ਉਹ ਹਮਾਰਾ ਇੱਕ ਬਾਤ ਸੁਣੋ, ਹਮ ਤੁਮਕੋ ਇੱਕ ਅਰਜ਼ ਕਰਤੇ ਹੈ, ਤੁਹਾਰਾ ਜੋ ਬਾਪ ਬੱਚਾ ਹੈ ਉਹ ਲੜਕੀ ਹੈ ਉਹ ਇਸ ਛੋਟੇ ਬੱਚੇ ਕੋ ਹੂੰ ਆਤਾ ਹੈ, ਉਹ ਬੱਚਾ ਖੁਦਾ ਕਸਮ ਬਹੁਤ ਖੂਬਸੂਰਤ ਹੈ, ਨਾਦਾਨ ਹੈ, ਬੇਕਸੂਰ ਹੈ, ਮਨਾ ਕਰੋ, ਉਸਕੋ ਬੁਰਾ ਮਤ ਮਾਰੋ, ਮੁਝਕੋ ਬਹੁਤ ਤਕਲੀਫ ਹੋਤਾ ਹੈ, ਮਤ ਮਾਰੋ, ਦੇਖੋ ਮੇਰਾ ਬੱਚਾ ਬਹੁਤ ਕਮਜ਼ੋਰ ਹੈ, ਮਰ ਜਾਏਗਾ।
0: ਕਿੰਨਾ ਚਿਰ ਪਠਾਨ ਦੀਆਂ ਤਰਲੀਆਂ ਭਰੀਆਂ ਅੱਖਾਂ ਜਮਾਦਾਰ ਨੂੰ ਯਾਦ ਰਹੀਆਂ,

0: ਤੇਜੇ ਨੂੰ ਆਖਿਆ ਕਿ ਉਹ ਕੁੜੀ ਨੂੰ ਨਾ ਮਾਰਿਆ ਕਰੇ, ਪਰ ਤੇਜੇ ਤੇ ਬੱਚਿਆਂ ਦੀ ਆਦਤ ਪੱਕ ਚੁੱਕੀ ਸੀ। ਸਰਦਾਰ ਨੂੰ ਨਵੀਂ ਥਾਂ ਤੋਂ ਪਹਿਲੀ ਤਨਖਾਹ ਮਿਲੀ ਤਾਂ ਉਹ ਪਹਿਲਾਂ ਗਫੂਰ ਦੀ ਲਾਂਡੀ ਵਿਚ ਵੜਿਆ। 15 ਰੁਪਏ ਦੇ ਨਾਲ ਪਠਾਨ ਦਾ ਕਰੜੇ ਤੋਂ ਕੌੜਾ ਸੂਦ ਗਿਣ ਕੇ ਉਸ 5 ਰੁਪਏ ਦਾ ਨੋਟ ਹੋਰ ਜੋੜ ਦਿੱਤਾ। ਗਫੂਰ ਨੋਟ ਦੇਖ ਕੇ ਹੈਰਾਨ ਹੋਇਆ ਤੇ ਆਖਣ ਲੱਗਾ,
1: ਹਰਾਮ ਸਮਝਤਾ ਹੈ ਅੱਛਾ ਇਹ ਵੀ ਪਤਾ ਚੱਲ ਗਿਆ ਤੋ ਇਹ ਲੋ ਅਪਨੇ ਰੁਪਏ ਜੋ ਕੋ ਸਰਦਾਰ ਜਮਾਦਾਰ ਇਹ ਰੁਪਏ ਹਮਕੋ ਮਤ ਵਾਪਸ ਕਰੋ ਇਹ ਤੋ ਮਦਦ ਹੈ ਗਫੂਰ ਨੇ ਸੈਨਤ ਨਾਲ ਸੱਦਿਆ ਉਹ ਕੋਲ ਚਲੀ ਆਈ ਉਸ ਨੂੰ ਚੁੱਕ ਕੇ ਅੰਦਰ ਲੈ ਗਿਆ ਚਿਹਰੇ ਵਿਚ ਹੱਥ ਮਾਰਿਆ ਉਸ ਵਿਚ ਕੁਝ ਨਹੀਂ ਸੀ ਪਠਾਨ ਦੀਆਂ ਅੱਖਾਂ ਵਿਚ ਦੋ ਅੱਥਰੂ ਆ ਗਏ ਉਹ ਦੱਬੇ ਪੈਰੀ ਬਾਹਰ ਨਿਕਲ ਕੇ ਫਲਾਂ ਦੀ ਹੱਟੀ ਵੱਲ ਵਧਿਆ ਉਸ ਨੇ ਉਥੋਂ ਫਲ ਖਰੀਦੇ ਤੇ ਕੁੜੀ ਨੂੰ ਫੜਾਏ ਕੁੜੀ ਹਾਬੜੀ ਹੋਈ ਕਦੇ ਇੱਕ ਤੇ ਕਦੇ ਦੂਸਰੇ ਨੂੰ ਪਵੇ ਗਫੂਰ ਦਾ ਹੌਕਾ ਨਿਕਲ ਗਿਆ ਉਸ ਸੋਚਿਆ ਇਸ ਦੀ ਮਾਂ ਵੱਡੇ ਬੱਚੇ ਤੇ ਸਰਦਾਰ ਇਸ ਨੂੰ ਮਾਰ ਕੇ ਛੱਡਣਗੇ ਇਸ ਨੂੰ ਬਚਾਉਣਾ ਚਾਹੀਦਾ ਏ ਉਸ ਬੁੱਝੇ ਵਾਲੀ ਗੁਠਲੀ ਵਿਚ ਹੱਥ ਮਾਰਿਆ 2 ਰੁਪਏ ਦਾ ਕਰਿਆਨਾ ਖੜਕਿਆ ਸੋਚਿਆ ਮੈਂ ਇਸ ਕੇ ਲਾਂਡੀ ਵਿਚੋਂ ਕੁਝ ਲੈ ਆਵਾਂ ਉੱਥੇ ਤਾਂ ਮੇਰੇ ਕੋਲ 1000 ਤੋਂ ਉੱਪਰ ਰੁਪਇਆ ਹੈ ਪਰ ਫਿਰ ਖਿਆਲ ਆਇਆ ਕਿ ਕੁੜੀ ਨੂੰ ਛਡਾਉਣ ਦਾ ਮੌਕਾ ਖੁੱਲ ਜਾਵੇਗਾ ਇਸ ਦੀ ਮਾਂ ਰੌਲਾ ਪਾ ਦੇਵੇਗੀ ਹੋ ਸਕਦਾ ਇਸ ਸਰਦਾਰ ਨਾਲ ਬਖੇੜਾ ਹੋ ਜਾਵੇ ਉਹ ਘਰ ਨਾ ਮੁੜਿਆ ਉਸ ਇੱਕ ਘੋੜਾ ਗੱਡੀ ਪਕੜੀ ਤੇ ਸਟੇਸ਼ਨ ਤੇ ਪਹੁੰਚ ਕੇ ਕਿਤੋਂ ਦੀ ਟਿਕਟ ਕਟਾਈ ਪਿੱਛੋਂ ਰੌਲਾ ਪੈ ਗਿਆ ਕਾਬਲੀ ਵਾਲਾ ਲੜਕੀ ਉਠਾ ਕੇ ਲੈ ਗਿਆ ਕੋਈ ਕਹੇ ਪਠਾਨ ਦਾ ਤੇ ਸੀ ਮੋੜ ਗਿਆ ਪਾਂਤੋਂ ਪਾਂਤ ਗੱਲਾਂ ਨੇ ਸਰਦਾਰ ਦਾ ਦਿਲ ਕਫੂਰ ਵੱਲੋਂ ਖੱਟਾ ਕਰ ਦਿੱਤਾ ਥਾਣੇ ਰਿਪੋਰਟ ਲਿਖਾਈ ਗਈ ਤੇ ਜੋ ਰੋ ਰੋ ਕੇ ਪਾਵੀ ਹੁੰਦੀ ਜਾਂਦੀ ਸੀ ਪਠਾਨ ਦੇ ਬੱਚੇ ਕੱਚੇ ਪਿੱਟਦੀ ਸੀ ਪੁਲਿਸ ਹੈਰਾਨ ਸੀ ਕਿ ਪਠਾਨ ਇੰਨਾ ਰੁਪਇਆ ਤੇ ਬੂਹਾ ਖੁੱਲਾ ਛੱਡ ਕੇ ਕਿਉਂ ਚਲਾ ਗਿਆ ਪੂਰਾ ਮਹੀਨੇ ਮਗਰੋਂ ਜਮਾਦਾਰ ਨੂੰ ਸ਼ਨਾਖਤ ਵਾਸਤੇ ਥਾਣੇ ਸੱਦਿਆ ਗਿਆ ਕੁੜੀ ਹੱਥਕੜੀਆਂ ਵਿਚ ਜਕੜੇ ਗਫੂਰ ਦੇ ਕੁੱਛੜ ਸੀ ਪਿਓ ਦੀ ਆਵਾਜ਼ ਸੁਣ ਕੇ ਕੁੜੀ ਨੇ ਇਕ ਵਾਰੀ ਮੂੰਹ ਪਿਓ ਵੱਲ ਕਰਕੇ ਮੋੜ ਲਿਆ ਤੇਜੇ ਦਾ ਵੀ ਉੱਥੇ ਕੋਈ ਚਾਰਾ ਨਾ ਚੱਲਿਆ ਕੁੜੀ ਬੜੀ ਤਕੜੀ ਹੋਈ ਸੀ ਤੇ ਪਠਾਨ ਕਮਜ਼ੋਰ ਜਮਾਦਾਰ ਤੇਜੋ ਤੇ ਹੋਰ ਹਮਸਾਇਆ ਨੇ ਸ਼ਨਾਖਤ ਕੀਤੀ ਪਠਾਨ ਬਿਟ ਬਿਟ ਉਹਨਾਂ ਵੱਲ ਤੱਕੀ ਜਾਂਦਾ ਸੀ ਆਖਿਰ ਜਦ ਪੁਲਿਸ ਕੁੜੀ ਨੂੰ ਪਠਾਨ ਤੋਂ ਲੈ ਕੇ ਜਮਾਦਾਰ ਨੂੰ ਦੇਣ ਲੱਗੀ ਤੇ ਕੁੜੀ ਦੀਆਂ ਚੀਕਾਂ ਤੇ ਪਠਾਨ ਦੇ ਬੱਕਰਵਾਹ ਨੇ ਕਮਰੇ ਗੁਜਾ ਦਿੱਤੇ
2: ਬੱਚੀ ਕੋ ਮਤ ਦੋ ਬੱਚੀ ਹਮਾਰੀ ਬੱਚੀ ਕੋ ਮਤ ਦੋ ਹਮਾਰੀ

ਆਪਾਂ ਨਜ਼ਰਾਨਾ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਸਤਿੰਦਰ ਸਰਤਾਜ ਦੀ ਆਵਾਜ਼ ਜੀ ਕੀ ਤੁਸੀਂ ਸੁਣੇ ਸੀ ਫਰਮਾਇਸ਼ ਤੁਹਾਡੀ ਸਾਰਿਆਂ ਦੀ ਸੀ ਸਰਦਾਰ ਮਲਕੀਤ ਸਿੰਘ ਘੁੜਿਆਰਾ ਮਨਜੀਤ ਕੌਰ ਬਠਿੰਡਾ ਦਵਿੰਦਰ ਕੌਰ ਦਵਿੰਦਰ ਸਿੰਘ ਚੇਅਰਮੈਨ ਪੋਤਾ ਗੁਰਸ਼ਬਰ ਸਿੰਘ ਇਨ੍ਹਾਂ ਦੇ ਨਾਲ ਜੀਤ ਸਿੰਘ ਸਮੂਹ ਬਰਾੜ ਪਰਿਵਾਰ ਤੇ ਸੁਖਦੇਵ ਸਿੰਘ ਚਹਿਲ ਬੁਰਜ ਹਨੁਮਾਨਗੜ ਤੋਂ ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਘੁੜਿਆਰਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਪਿੰਡ ਕੈਰੋ ਤਹਿਸੀਲ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ਦੀਪ ਅਨਹਦ ਤੇ ਗੁਰਸ਼ਬਦ ਇਸ ਗੀਤ ਨੂੰ ਸੁਣਨਾ ਚਾਹੁੰਦੇ ਸਨ ਤੇ ਹੁਣ ਗਿੱਦੜਬਾਹਾ ਤੋਂ ਮਨਜੀਤ ਧਨੀਚਾ ਪਰਫਿਨ ਧਨੀਚਾ ਪਾਇਲ ਬੇਬੀ ਨਾਸ਼ਾ ਤੇ ਬੇਬੀ ਕੇਰਵੀ ਦਾ ਲਿਖਿਆ ਖਤ ਸਾਡੇ ਹੱਥ ਚ ਸੀ ਤੇ ਅਗਲੀ ਚਿੱਠੀ ਸਾਡੇ ਕੋਲ ਆਈ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ ਏਂਜਲ ਭਾਟੀਆ ਨਵਨੀਤ ਭਾਟੀਆ ਤੇ ਪੱਪੀ ਭਾਟੀਆ ਹੋਰਾਂ ਦੀ ਤੇ ਅਗਲਾ ਗੀਤ ਜਿਹੜਾ ਹੈ ਜੀ ਤੁਹਾਡੇ ਲਈ ਗੁਰਦਾਸ ਮਾਨ ਦਾ ਗਾਇਆ ਹੋਇਆ ਤੇ ਇਸ ਗੀਤ ਲਈ ਸਾਨੂੰ ਫਰਮਾਇਸ਼

ਕਈ ਦਿਲ ਦਾ ਮਾਮਲਾ ਹੈ ਤੇ ਬੜੇ ਫੂਕ ਫੂਕ ਕੇ ਕਦਮ ਰੱਖਣੇ ਪੈਂਦੇ ਨੇ। ਫਿਲਹਾਲ ਜੀ ਅਸੀਂ ਅੱਗੇ ਕਦਮ ਵਧਾ ਚੁੱਕੇ ਹਾਂ ਤੁਹਾਡੀ ਅਗਲੀ ਫਰਮਾਇਸ਼ ਦੇ ਨਾਲ। ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਫਰਮਾਇਸ਼ ਆਪਾਂ ਪੂਰੀ ਕਰ ਚੁੱਕੇ ਹਾਂ ਜੀ। ਅਲੀਕਾ ਤਹਿਸੀਲ ਡੱਬਵਾਲੀ ਤੋਂ ਬਸੰਤ ਸਿੰਘ ਚੰਦ, ਰਾਜ ਕੁਮਾਰ ਸੁਨੀਤਾ ਤੇ ਕੁਲਦੀਪ ਗਾਂਧੀ ਹੋਰਾਂ ਦੀ ਫਰਮਾਇਸ਼ ਸਾਨੂੰ ਅਗਲੇ ਗੀਤ ਲਈ ਮਿਲੀ। ਮੱਖੂ ਫਿਰੋਜ਼ਪੁਰ ਤੋਂ ਮਿਲਣਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਹੋਰਾਂ ਦੀ, ਤੇ ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗਿਆਵੀ ਗਿੱਲ, ਅਮਨਦੀਪ ਗਿੱਲ ਤੇ ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ, ਅਮਿਤਾਜ ਸਿੱਧੂ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ, ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ ਤੇ ਡਾਕਟਰ ਧਰਮਵੀਰ ਚੋਰੜ, ਗੁਰ ਸਾਹਿਬ ਸਿੰਘ ਚਹਿਲ ਤੋਂ। ਇਹ ਜੀ ਪਿੰਡ ਰਾਜਪੁਰਾ ਦੀ ਪੰਚਾਇਤ ਚੋਂ ਸਾਨੂੰ ਫਰਮਾਇਸ਼ ਮਿਲੀ ਤੇ ਫਰਮਾਇਸ਼ ਕਿਨਤ ਦੀ ਆਵਾਜ਼ ਦੇ ਵਿਚ ਸੁਖਸ਼ਿੰਦਰ ਸਿੰਘਾ, ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਚ ਇਹ ਗੀਤ ਤੁਹਾਡੀ ਸਭ ਦੀ ਫਰਮਾਇਸ਼।

ਜੀ ਨਸਰਾਨਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦੇਸ਼ ਪੰਜਾਬ ਮਸਲੇ ਸਰਵਿਚ ਆਕਾਸ਼ਵਾਣੀ ਦੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ ਦੇ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਾਨੂੰ ਫਰਮਾਇਸ਼ ਮਿਲੀ ਹੈ ਜੀ ਸਤਨਾਮ ਸਿੰਘ ਗਿੱਲ ਗੁਰਿੰਦਰ ਗਿੱਲ ਗੁਰਲੀਨ ਤੇ ਗਿੱਲ ਪਰਿਵਾਰ ਵੱਲੋਂ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਚੰਦਰ ਚਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ ਹਰਚੰਦਰ ਚਿੰਦਾ ਜਸਵੀਰ ਰੇਖਾ ਕਮਾਲ ਹੈ ਪਹਿਲਾਂ ਪੰਜਾਬੀ ਚ ਲਿਖਿਆ ਫਿਰ ਅੰਗਰੇਜ਼ੀ ਚ ਉਹੀ ਨਾਮ ਦੁਬਾਰਾ ਪੜੇ ਗਏ ਮੁਕਤਸਰ ਤੋਂ ਬਾਬੂ ਸਿੰਘ ਤਿਮਾਨ ਬਲਜਿੰਦਰ ਕੌਰ ਤਿਮਾਨ ਰਵਨੀਤ ਤੇ ਨਿਸ਼ੂ ਰਮੇਸ਼ ਕੁਮਾਰ ਲੋਟ ਸੰਤੋਸ਼ ਰਾਣੀ ਅੰਕੁਸ਼ ਲੋਟ ਅੰਕਿਤਾ ਲੋਟ ਔਰ ਛੋਟਾ ਬੱਚਾ ਅਨੁਜ ਲੋਟ ਪਿੰਡ ਕਕਮੌਰ ਮਾਚਾ ਜ਼ਿਲ੍ਹਾ ਕੈਥਲ ਹਰਿਆਣਾ ਤੋਂ ਕਨੇਰਾ ਮੌਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਬੱਤਾ ਪਲਕ ਬੱਤਾ ਕਰਨ ਬੱਤਾ ਗੀਤੂ ਬੱਤਾ ਹਾਰਦਿਕ ਨਿਹਾਰਿਕਾ ਤੇ ਵੰਸ਼ ਬੱਤਾ ਅਬੁਲ ਸ਼ਹਿਰ ਤੋਂ ਫਰਮਾਇਸ਼ ਭੇਜੀ ਓਮ ਪ੍ਰਕਾਸ਼ ਚੌਹਾਨ ਮਨੁ ਪ੍ਰਕਾਸ਼ ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ ਹੋਰਾਂ ਨੇ ਇਨ੍ਹਾਂ ਸਭ ਦੀ ਫਰਮਾਇਸ਼ ਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦਿਆਂ ਜਸਵੀਰ ਜੱਸੀ ਦਾ ਗਾਇਆ ਹੋਇਆ

ਨਜ਼ਰਾਨਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਤੁਹਾਡੀ ਹੀ ਪਸੰਦ ਦੇ ਗਾਏ ਗੀਤ, ਤੁਹਾਡੀ ਹੀ ਪਸੰਦ ਦੇ ਗੀਤ ਤੁਹਾਡੀ ਨਜ਼ਰ ਕਿਤੇ ਜਾ ਰਹੇ ਨੇ ਤੇ ਅਗਲੀ ਫਰਮਾਇਸ਼ ਜਿਹੜੀ ਸਾਨੂੰ ਮਿਲੀ ਹੈ ਮਿਸ ਪੂਜਾ ਦਾ ਗਾਇਆ ਗੀਤ ਸੁਣਨਾ ਚਾਹੁੰਦੇ ਨੇ। ਫਰੈਂਡਸ ਕਾਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਤੇ ਮਨਵਿੰਦਰ ਸਿੰਘ ਪਾਂਧਾ ਹੋਰੀ। ਸਹਾਰਨਪੁਰ ਤੋਂ ਸੁਰੇਸ਼ ਨਾਰੰਗ ਤੇ ਆਸ਼ਾ ਨਾਰੰਗ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾ ਅਮਨਦੀਪ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਤੇ ਸਾਹਿਲ, ਪਿੰਡ ਨੁਕੇਰੀਆ ਨੇੜੇ ਮੰਡੀ ਰੋੜਾ ਵਾਲੀ ਤੋਂ ਕਸ਼ਮੀਰ ਸਿੰਘ ਕਰਨਾਵਲ, ਸੁੱਖਾ ਕਰਨਾਵਲ, ਅਨਮੋਲ, ਸਹਿਜਪ੍ਰੀਤ, ਸੁਖਚੂਰਨ ਸਿੰਘ ਬਰਾੜ, ਟਾਣੀ ਨੱਥਾ ਸਿੰਘ, ਸ਼ਮਸ਼ੇਰ ਸਿੰਘ ਢਿੱਲੋਂ, ਨੇੜੇ ਸਕੂਲ ਕਰਤਾਰ ਸਿੰਘ ਕਰਨਾਵਲ, ਰਾਣਾ ਚੱਕ ਪੱਖੀ, ਗਾਂਧੀ ਚੌਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਤੇ ਮੀਕਾ ਵਿਰਕ, ਪਿੰਡ ਭੰਗਾੜਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਤੇ ਜਗਤਾਰ ਟੇਲਰ। ਸੁਣਦੇ ਹਾਂ ਜੀ ਤੁਹਾਡੀ ਸਭ ਦੀ ਫਰਮਾਇਸ਼, ਮਿਸ ਪੂਜਾ ਦੀ ਆਵਾਜ਼।

ਇਲਾਵਾ ਜੀ ਨਜ਼ਰਾਨਾ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਦੀ ਵਾਰੀ ਆ ਗਈ ਤੇ ਆਖਰੀ ਪੇਸ਼ਕਸ਼ ਹੈ ਜੀ ਰੋਸ਼ਨ ਪ੍ਰਿੰਸ ਤੇ ਜੱਸੀ ਗਿੱਲ ਦਾ ਗਾਇਆ ਇਹ ਗੀਤ ਪਿੰਡ ਸ਼ੇਰਗੜ ਤਹਿਸੀਲ ਮਲੋਟ ਤੋਂ ਫਰਮਾਇਸ਼ ਬਲਰਾਜ ਰਾਮ ਕਾਲਵਾ ਭੋਲਾ ਰਾਮ ਬੇਬੀ ਲਕਸ਼ਮੀ ਕੁਦਰਤ ਮਨਪ੍ਰੀਤ ਕਾਲਵਾ ਮੇਵਾ ਸਿੰਘ ਹਰਪ੍ਰੀਤ ਤੇ ਸ਼ਿਵਰਾਜ ਸਿੰਘ ਮਾਨ ਹੋਰਾਂ ਦੀ ਇਹ ਫਰਮਾਇਸ਼ ਨਵੀਂ ਆਬਾਦੀ ਅਬੋਹਰ ਤੋਂ ਪ੍ਰਕਾਸ਼ ਸੋਨੀ ਸਾਹਿਲ ਸੋਨੀ ਅਮਨ ਸੋਨੀ ਕਰਨ ਸੋਨੀ ਮਹਿੰਦਰ ਬਿਸ਼ਨੋਈ ਹਰੀਪੁਰਿਆ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਸ਼ਰਮਾ ਮੈਂਡੀ ਸ਼ਰਮਾ ਸੌਰਵ ਸ਼ਰਮਾ ਤੇ ਸ਼ਾਇਨਾ ਸ਼ਰਮਾ ਤੇ ਨਾਲ ਨਿਵਾਸ਼ ਸ਼ਰਮਾ ਹੋਰਾਂ ਦੀ ਇਹ ਫਰਮਾਇਸ਼ ਸੁਣਦੇ ਹਾਂ ਤੁਹਾਡੀ ਸਭ ਦੀ ਫਰਮਾਇਸ਼ ਤੇ ਪ੍ਰੋਗਰਾਮ ਨਜ਼ਰਾਨਾ ਦਾ ਆਖਰੀ ਗੀਤ।

ਸੁਣਨਾ ਤਮੰਨਾ ਹਜੇ ਬਾਕੀ ਹੈ ਤਮੰਨਾ ਤਹਿਤ ਵੀ ਤੁਹਾਡੀ ਇੱਕ ਤਮੰਨਾ ਪੂਰੀ ਹੋਣ ਜਾ ਰਹੀ ਹੈ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨ ਵੀਰ ਕਰਨ ਦਪਿੰਦਰ ਵਰਿੰਦਰ ਤੇ ਸਿਮਰਨ ਇਹਨਾਂ ਦੇ ਨਾਲ ਏਕਮ ਦਮਨ ਤੇ ਅਭਿਜੋਤ ਵੀ ਨੇ ਇਹ ਚੀਜ਼ ਤਮੰਨਾ ਪੂਰੀ ਕਰਨ ਜਾ ਰਿਹਾ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਬਠਿੰਡਾ ਵਾਲਿਆਂ ਦੀ ਤਮੰਨਾ ਜੀ ਇਹ ਲਿਖਦੇ ਨੇ

ਕਈ ਸਾਨੂੰ ਸਾਰੇ ਹੀ ਪ੍ਰੋਗਰਾਮ ਚੰਗੇ ਲੱਗਦੇ ਨੇ। ਦੇਸ਼ ਪੰਜਾਬ ਬਸ ਲਈ ਅਸੀਂ ਅੱਜ ਦੀ ਗੱਲ ਤੋਂ ਲੈ ਕੇ ਤਮੰਨਾ ਤਹਿਤ ਪੂਰਾ ਸੁਣਦੇ ਆ। ਚੰਗਾ ਲੱਗਦਾ ਜਦੋਂ ਅਖੀਰ ਦੇ ਵਿਚ ਕਿਸੇ ਨਾ ਕਿਸੇ ਨਾਮ ਦੀ ਲੋਟਰੀ ਨਿਕਲ ਆਉਂਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਕਦੇ ਸਾਡੇ ਨਾਮ ਦੀ ਵੀ ਲੋਟਰੀ ਨਿਕਲੇ ਤੇ ਇਸ ਲੋਟਰੀ ਦੇ ਤਹਿਤ ਅਸੀਂ ਸੁਣਨਾ ਚਾਹੁੰਦੇ ਹਾਂ ਗੁਰਦਾਸ ਮਾਨ ਸਾਹਿਬ ਨੇ ਬਹੁਤ ਸੋਹਣੇ ਸੋਹਣੇ ਗੀਤ ਲਿਖਦੇ ਨੇ ਤੇ ਉਹਨਾਂ ਦੇ ਹਰ ਗੀਤ ਦੇ ਵਿਚ ਚੰਗੇ ਸੁਨੇਹੇ ਹੁੰਦੇ ਨੇ ਤੇ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਇਹ ਆਪਣੇ ਆਪ ਦੇ ਵਿਚ ਚੰਗੀ ਸਿਹਤ ਦਾ ਰਾਜ ਦੱਸਣ ਵਾਲਾ ਇਹ ਗੀਤ ਸਾਨੂੰ ਜ਼ਰੂਰ ਸੁਣਵਾ ਦਿਓ। ਲਓ ਜੀ ਤੁਹਾਡੀ ਤਮੰਨਾ ਪੂਰੀ ਕਰ ਰਿਹਾ, ਖਤ ਇਸੇ ਤਰ੍ਹਾਂ ਲਿਖਦੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਚ ਇਹ ਗੀਤ ਤੁਹਾਡੇ ਲਈ।

ਸਿਲਸਿਲਾ ਇੱਥੇ ਖਤਮ ਹੁੰਦਾ ਤੇ ਨਾਲ ਹੀ ਦੇਸ ਪੰਜਾਬ ਮਸਲੇ ਸੁਭੀ ਇੱਥੇ ਖਤਮ ਹੁੰਦੇ। ਆਸ਼ਾ ਨੂੰ ਦੇ ਦਿਓ ਇਜਾਜ਼ਤ, ਫੇਰ ਮਿਲਾਂਗੇ। ਮੀਡੀਅਮ ਵੇਵ 343.6 ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਜੀ ਮਾਨਸਾ ਬੱਚਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਵਾਹਵਾ ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ।
0: ਹਾਲ ਚਾਲ ਤਗੜਾ। ਦੇਖੋ, ਗੁਰੇਜ਼ ਔਰ ਪਰਹੇਜ਼
1: ਜੀ,
0: ਇਹ ਐਸੀਆਂ ਚੀਜ਼ਾਂ ਹੈ ਜਿਹੜੀਆਂ ਤੁਹਾਨੂੰ ਬਹੁਤ ਵੱਡੀ ਸਮੱਸਿਆ ਤੋਂ ਕਿਤੇ ਨਾ ਕਿਤੇ ਬਚਾ ਜਾਂਦੀਆਂ ਨੇ।
1: ਠੀਕ ਹੈ ਜੀ।
0: ਪਰ ਅਸੀਂ ਕਰਦੇ ਨਹੀਂ।
1: ਸਹੀ ਗੱਲ ਹੈ।
0: ਨਾ ਅਸੀਂ ਬੋਲਚਾਲ ਚ ਕਰਦੇ ਹਾਂ,
1: ਹਾਂਜੀ,
0: ਨਾ ਅਸੀਂ ਖਾਣ ਪੀਣ ਚ, ਨਾ ਅਸੀਂ ਰਹਿਣ ਸਹਿਣ ਚ।
1: ਬਿਲਕੁਲ।
0: ਜਦਕਿ ਤਿੰਨਾਂ ਚੀਜ਼ਾਂ ਦੇ ਵਿੱਚ ਗੁਰੇਜ਼ ਪਰਹੇਜ਼ ਬੜਾ ਜ਼ਰੂਰੀ ਹੈ।
1: ਸਹੀ ਗੱਲ।
0: ਹੁਣ ਅੱਜ ਮੌਸਮ ਆਪਾਂ ਦੇਖਦੇ ਹਾਂ ਕਿ ਗਰਮੀ ਦਾ ਮੌਸਮ ਹੈ,
1: ਹਾਂਜੀ,
0: ਔਰ ਗਰਮੀ ਦੇ ਮੌਸਮ ਨੇ ਪ੍ਰਭਾਵ ਆਪਣਾ ਦੇਣਾ ਹੀ ਦੇਣਾ।
1: ਬਿਲਕੁਲ ਜੀ।
0: ਬੰਦੇ ਸਾਰੇ ਉਹੀ ਨੇ, ਕਈਆਂ ਤੇ ਉਹਦਾ ਪ੍ਰਭਾਵ ਮਾੜਾ ਪੈ ਜਾਂਦਾ,
1: ਹਾਂਜੀ,
0: ਕਿਉਂਕਿ ਉਹ ਗੁਰੇਜ਼ ਪਰਹੇਜ਼ ਨਹੀਂ
1: ਕਰਦੇ।
0: ਤੇ ਇਸੇ ਤਰ੍ਹਾਂ ਖਾਣ ਪੀਣ ਦੇ ਵੀ ਤੁਸੀਂ ਦੇਖ ਲਓ
1: ਜੀ।
0: ਹੁਣ ਗਰਮੀ ਦਾ ਮੌਸਮ ਦੇ ਲਿਹਾਜ਼ ਦੇ ਨਾਲ ਖੁਰਾਕ ਦਾ ਬਦਲਾਅ ਹੁੰਦਾ
1: ਜੀ।
0: ਆਪਾਂ ਹੁਣ ਸਬਜ਼ੀਆਂ ਭਾਜੀਆਂ ਬੀਜਦੇ ਹਾਂ, ਗਰਮੀਆਂ ਦੀਆਂ ਸਬਜ਼ੀਆਂ ਅਲੱਗ ਕਿਉਂ ਹੁੰਦੀਆਂ ਬਈ?
1: ਬਿਲਕੁਲ ਜੀ।
0: ਸਿਆਲੂ ਸਬਜ਼ੀਆਂ ਅਲੱਗ ਕਿਉਂ ਹੁੰਦੀਆਂ ਨੇ?
1: ਹਾਂਜੀ,
0: ਜੇ ਕੋਈ ਚੱਲਦਾ ਹੁੰਦਾ ਫਿਰ ਲੋੜ ਕੀ ਸੀ ਬਦਲਾਅ ਕਰਨ ਦੀ?
1: ਗਰਮੀਆਂ ਚ ਵੀ ਸਾਗ ਚੱਲੀ ਜਾਂਦਾ।
0: ਸਾਗ ਚੱਲੀ ਜਾਂਦਾ।
1: ਸਹੀ ਗੱਲ ਹੈ ਜੀ।
0: ਗਰਮੀ ਦੇ ਵਿੱਚ ਦੇਖੋ ਤੁਸੀਂ, ਇਹ ਦੇਖੋ ਵੀ ਜਿੰਨਾ ਵੀ ਪਾਣੀ ਰਸੇਦਾਰ, ਜਿੱਦਾਂ ਆਪਾਂ ਬੱਲਾਂ ਵਾਲੀਆਂ ਸਬਜ਼ੀਆਂ ਦੀ ਗੱਲ ਕਰਦੇ ਹਾਂ, ਜਾਂ ਜਿਹੜੀਆਂ ਸਬਜ਼ੀਆਂ ਨੂੰ ਅਸੀਂ ਥੋੜਾ ਤੁੜਕਾ ਵਗੈਰਾ ਫਰਾਈ ਕਰਕੇ ਬਣਾਉਂਦੇ ਹਾਂ, ਉਹ ਅਰਬੀ ਹੈ, ਭਿੰਡੀ ਹੈ, ਕਰੇਲੇ ਹੈ,
1: ਹਾਂਜੀ।
0: ਸੋ ਇਹ ਚੀਜ਼ਾਂ ਜਿਹੜੀਆਂ ਹੈ ਮੌਸਮ ਦੇ ਲਿਹਾਜ਼ ਦੇ ਨਾਲ ਸਾਡੇ ਪੁਰਖਿਆਂ ਨੇ ਜਾਂ ਜੋ ਵੀ ਕੁਦਰਤ ਨੇ ਬਨਸਪਤੀ ਜਿੱਦਾਂ ਪੈਦਾ ਕੀਤੀ ਹੈ, ਉਹ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋਈਆਂ।
1: ਸਹੀ ਗੱਲ।
0: ਜੇ ਅਸੀਂ ਫੇਰ ਬਦਲ ਕਰਕੇ ਕਰ ਦਈਏ, ਸਾਰਾ ਕੁਝ ਉਲਟ ਫੇਰ ਕਰਦੇ, ਤੇ ਫਿਰ ਉਹਦਾ ਮਾੜਾ ਅਸਰ ਸਾਡੇ ਤੇ ਪੈਂਦਾ।
1: ਫੇਰ ਬਦਲ ਹੋ ਰਿਹਾ ਜੀ। ਆਪਾਂ ਸਟੋਰਾਂ ਵਿੱਚ ਜਿਹੜੀ ਬੇਮੌਸਮੀ ਸਬਜ਼ੀ ਆ, ਬੇਮੌਸਮੀ ਫਲ ਆ, ਉਹ ਸਟੋਰ ਕਰਕੇ ਸਿਆਲਾਂ ਦਾ ਫਲ ਜਿਹੜਾ ਉਹ ਗਰਮੀਆਂ 'ਚ ਖਾ ਰਹੇ ਆ, ਤੇ ਗਰਮੀ ਵਾਲਾ ਜਿਹੜਾ ਉਹ ਸਿਆਲਾਂ 'ਚ ਖਾ ਰਹੇ ਆ।
0: ਫਿਰ ਅਸੀਂ ਕਹਿੰਦੇ ਸਾਨੂੰ ਠੀਕ ਨਹੀਂ ਹੁੰਦੇ ਜੀ।
1: ਬਿਲਕੁਲ ਜੀ।
0: ਸਾਡੇ ਤੇ ਪ੍ਰਭਾਵ ਗਲਤ, ਸਾਡਾ ਹਾਜ਼ਮਾ ਖਰਾਬ ਹੋ ਗਿਆ। ਹਾਜ਼ਮਾ ਤਾਂ ਖਰਾਬ ਹੋਣਾ ਹੀ ਹੈ।
1: ਸਹੀ ਗੱਲ ਹੈ ਜੀ।
0: ਜਦੋਂ ਰੁੱਤ ਦੀ ਚੀਜ਼, ਰੁੱਤਾਂ ਤੇ ਕਰੁੱਤਾਂ, ਆਪਣੇ ਤਾਂ ਸਿਆਣਿਆਂ ਨੇ ਬਲ ਸਾਹਿਬ ਇੰਨੀ ਖੋਜ ਕੀਤੀ ਹੋਈ ਹੈ, ਖਾਸ ਕਰਕੇ ਆਪਣੇ ਸਭਿਆਚਾਰ ਦੇ ਵਿੱਚ, ਪੇਂਡੂ ਸਭਿਆਚਾਰ ਦੇ ਵਿੱਚ, ਕਿ ਸਾਨੂੰ ਮਹੀਨਿਆਂ ਦੇ ਮੁਤਾਬਕ ਖਾਣਾ ਪੈਂਦਾ ਹੈ।
1: ਤੁਸੀਂ ਦੂਰ ਕੀ ਜਾਣਾ ਜੀ, ਸੇਬ ਜਿਹੜਾ ਉਹ ਠੰਡੇ ਮੌਸਮ ਦਾ ਫਲ ਆ,
0: ਹਾਂ,
1: ਤੇ ਹੁਣ ਬਾਜ਼ਾਰ ਚਲੇ ਜਾਓ, ਮਤਲਬ ਰੇਹੜੀਆਂ ਭਰੀਆਂ ਪਈਆਂ
0: ਭਰੀਆਂ ਪਈਆਂ ਨੇ,
1: ਦੇਖ ਲਓ ਜੀ,
0: ਉਹਨੂੰ 4 ਦਿਨ ਫਰਿੱਜ ਚ ਰੱਖੋਗੇ ਵਿੱਚੋਂ ਕਾਣਾ ਹੋਜੂਗਾ ਨਾਲ ਦੀ ਨਾਲ।
1: ਬਿਲਕੁਲ ਜੀ।
0: ਸੋ ਇਸ ਕਰਕੇ ਜਦੋਂ ਦੇਖੋ ਮਹੀਨਿਆਂ ਦੇ, ਜੇ ਅਸੀਂ ਕਿਤੇ ਉਹ ਪੂਰੀ ਜਿੱਦਾਂ ਸਾਡੀ ਫਰਿਸ਼ਤ ਹੈ ਨਾ ਖਾਣ ਪੀਣ ਦੀ, ਵੀ ਸਾਨੂੰ ਇਹ ਜਿੱਦਾਂ ਆਪਾਂ ਚੇਤ ਵਿਸਾਖ ਜੇਠ ਹਾੜ ਸਾਉਣ ਭਾਦੋਂ ਦੀ ਗੱਲ ਕਰਦੇ ਹਾਂ, ਦੇਸੀ ਮਹੀਨਿਆਂ ਦੇ ਲਿਹਾਜ਼ ਨਾਲ ਉਹਨਾਂ ਨੇ ਸਾਰਾ ਵੀ ਇਹਦੇ ਚ ਭਾਈ ਸਾਨੂੰ ਆਹ ਵਰਜਿਤ ਹੈ, ਇਹਦੇ ਸਾਨੂੰ ਆਹ ਵਰਜਿਤ ਹੈ, ਇਹਦੇ ਸਾਨੂੰ ਗੁੜ ਖਾਣਾ ਚਾਹੀਦਾ ਚ ਨਹੀਂ ਖਾਣਾ ਚਾਹੀਦਾ, ਹੈ ਕਿ ਨਹੀਂ?
1: ਸਹੀ ਗੱਲ।
0: ਅਸੀਂ ਤਾਂ ਸਾਰਾ ਕੁਝ ਚੱਕੀ ਤੁਰੇ ਜਾਂਦੇ ਹਾਂ,
1: ਤਾਂ ਹੀ ਬਿਮਾਰ ਹੋ ਰਹੇ ਹਾਂ,
0: ਤਾਂ ਹੀ ਬਿਮਾਰ ਹੋ ਰਹੇ ਹਾਂ
1: ਜੀ।
0: ਇਹੀ ਗੱਲ ਜਿਹੜੀ ਹੈ ਸਾਡੀ ਕਿਤੇ ਨਾ ਕਿਤੇ ਬੋਲਬਾਣੀ ਚ ਆ ਜਾਂਦੀ ਹੈ,
1: ਹਾਂਜੀ,
0: ਉੱਥੇ ਵੀ ਸਾਡਾ ਕੋਈ ਪਰਹੇਜ਼ ਨਹੀਂ। ਕੁੱਲ ਮਿਲਾ ਕੇ ਸਾਡੀ ਜ਼ਿੰਦਗੀ ਦੇ ਵਿੱਚ ਗੁਰੇਜ਼ ਪਰਹੇਜ਼ ਨਾਮ ਦੀ ਚੀਜ਼ ਕਿਤੇ ਨਾ ਕਿਤੇ ਗਾਇਬ ਹੈ।
1: ਸਹੀ ਗੱਲ।
0: ਨਾ ਕੋਈ ਸਾਨੂੰ ਰੋਕਦਾ, ਨਾ ਕੋਈ ਟੋਕਦਾ, ਨਾ ਸਾਨੂੰ ਕੋਈ ਵਰਜਦਾ,
1: ਹਾਂਜੀ,
0: ਹੈਨਾ, ਕਿਉਂਕਿ ਹੁਣ ਪਰਿਵਾਰਾਂ ਦੀਆਂ ਇਕਾਈਆਂ ਕੁਛ ਏਦਾਂ ਦੀਆਂ ਹੋ ਗਈਆਂ, ਜਾਂ ਆਪਾਂ ਇਹ ਕਹਿ ਸਕਦੇ ਕਿ ਹਰ ਬੰਦੇ ਦੀ ਲਾਈਫ ਜਿਹੜੀ ਹੈ ਨਾ, ਜ਼ਿੰਦਗੀ, ਉਹ ਇੱਕ ਆਜ਼ਾਦਾਨਾ ਸੋਚ ਦਾ ਮਾਲਕ ਬਣਿਆ ਬੈਠਾ
1: ਜੀ।
0: ਉਹ ਕਹਿੰਦਾ ਮੈਂ ਕਿਸੇ ਤੋਂ ਕੀ ਲੈਣਾ ਬਈ?
1: ਸਹੀ ਗੱਲ ਹੈ ਜੀ।
0: ਇਹ ਜਿਹੜਾ ਮੈਂ ਕਿਸੇ ਤੋਂ ਕੀ ਲੈਣਾ ਹੈ, ਇਹੀ ਕਿਤੇ ਨਾ ਕਿਤੇ ਇੰਨਾ ਜ਼ਿਆਦਾ ਸਾਨੂੰ ਉਹ ਬਣਾ ਦਿੰਦਾ, ਆਪਣੇ ਆਪ ਤੱਕ ਅਸੀਂ ਸੀਮਿਤ ਹੋ ਜਾਂਦੇ ਹਾਂ, ਕਿ ਅਸੀਂ ਸਮਾਜ ਦਾ ਸਾਰਾ ਜਿਹੜਾ ਕਾਰ ਵਿਹਾਰ ਹੈ, ਜਿਹੜੇ ਸਮਾਜ ਨੂੰ ਬੰਨ ਕੇ ਚੀਜ਼ਾਂ ਚੱਲਦੀਆਂ, ਉਹਦੇ ਚੋਂ ਆਪਣੇ ਆਪ ਨੂੰ ਨਵੇਕਲਾ ਕਰਕੇ ਖੜੇ ਕਰ ਲੈਂਦੇ
1: ਜੀ।
0: ਫਿਰ ਸਾਰੀਆਂ ਦਿੱਕਤਾਂ ਸਾਡੇ ਸਾਹਮਣੇ ਦੇਖੋ ਬਲ ਸਾਹਿਬ ਆਉਂਦੀਆਂ।
1: ਬਿਲਕੁਲ ਜੀ, ਸਹੀ ਗੱਲ ਹੈ। ਹੁਣ ਆਂਢ ਗੁਆਂਢ ਚ ਅੱਗੇ ਪੁਰਾਣੇ ਸਮੇਂ ਚ ਤੁਸੀਂ ਦੇਖੋ ਕਿ ਜਿਹੜੇ ਬਜ਼ੁਰਗ ਹੈ ਨਾ, ਉਹ ਜਿਹੜਾ ਗੁਆਂਢੀ ਦਾ ਬੱਚਾ ਹੁੰਦਾ ਸੀ ਉਹਨੂੰ ਵੀ ਡਾਂਟ ਦਿੰਦੇ ਸੀ।
0: ਹਾਂ, ਬਿਲਕੁਲ।
1: ਤੇ ਅੱਜ ਕੋਈ ਸਮਾਂ ਹੈਗਾ, ਅੱਜ ਜੇ ਕਿਸੇ ਗੁਆਂਢੀ ਦੇ ਬੱਚੇ ਨੂੰ ਤੁਸੀਂ ਮਾੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰ ਲਓ ਤਾਂ ਉਹਦੀ ਮਾਂ ਵੇਲੋ ਅੱਗੇ ਗਲ ਪੈਂਦੀ ਹੈ।
0: ਗੁਆਂਢੀ ਟਾਗੂਆ ਚੱਕ ਲਿਆ ਉਹਦੇ ਨਾਲ।
1: ਸਹੀ ਗੱਲ ਹੈ ਜੀ।
0: ਸਾਡੇ ਨਿਆਣੇ ਨੂੰ ਕਿਹਾ ਕਿੱਦਾਂ?
1: ਇਹ ਸਮਾਜਿਕ ਨਿਘਾਰ ਦੀ ਨਿਸ਼ਾਨੀ ਹੈ ਜੀ,
0: ਬਹੁਤ ਵੱਡਾ, ਜਿੱਦਾਂ ਕਹਿੰਦੇ ਕਿ ਬਹੁਤ ਵੱਡਾ ਨਿਘਾਰ ਹੈ ਇਹ ਸਮਾਜ ਦੇ ਵਿੱਚ, ਕਿ ਅਸੀਂ ਆਂਢ ਗੁਆਂਢ ਵੀ ਕਿਸੇ ਨੂੰ ਕਹਿਣੋ ਜਿਹੜਾ ਹੈ ਕਿਤੇ ਨਾ ਕਿਤੇ ਗੁਰੇਜ਼ ਪਰਹੇਜ਼ ਕਰਦੇ ਹਾਂ, ਵੀ ਛੱਡੋ ਯਾਰ ਆਪਾਂ ਨੇ ਕੀ ਲੈਣਾ
1: ਕੀ ਲੈਣਾ। ਬਿਲਕੁਲ ਜੀ।
0: ਇਹ ਜਿਹੜਾ ਆਪਾਂ ਨੇ ਕੀ ਲੈਣਾ ਵਾਲੀ ਗੱਲ ਹੈ ਨਾ,
1: ਹਾਂਜੀ,
0: ਇਹਨੇ ਕਿਤੇ ਨਾ ਕਿਤੇ ਸਾਨੂੰ, ਸਮਾਜ ਨੂੰ ਇੰਨਾ, ਸਾਡੇ ਸਮਾਜ ਨੂੰ ਧੱਕਾ ਲਾਇਆ ਵੀ ਇਹ ਤੋਂ ਜ਼ਿਆਦਾ ਨੁਕਸਾਨ ਸਾਡਾ ਕਿਸੇ ਚੀਜ਼ ਨੇ ਕੀਤਾ ਹੀ।
1: ਸਹੀ ਗੱਲ ਹੈ ਜੀ।
0: ਇਹ ਜਿਹੜਾ ਹਰ ਬੰਦਾ ਮੂੰਹ ਪਾੜ ਕੇ ਕਹਿੰਦਾ ਵੀ ਆਪਾਂ ਨੇ ਕੀ ਲੈਣਾ,
1: ਬਿਲਕੁਲ ਜੀ,
0: ਇੱਥੋਂ ਹੀ ਜਿਹੜਾ ਹੈ ਕੌਮਾਂ ਖਤਮ ਹੋ ਜਾਂਦੀਆਂ।
1: ਸਹੀ ਗੱਲ ਹੈ ਜੀ।
0: ਤੇ ਜਿੱਦਾਂ ਕਹਿੰਦੇ ਕਿ ਸਾਰੀਆਂ ਜਿੱਦਾਂ ਕੌਮਾਂ ਗੁਲਾਮ ਵੀ ਹੋ ਜਾਂਦੀਆਂ ਨੇ ਇੱਥੋਂ ਤੱਕ, ਇਹ ਜਿਹੜੀ ਜਿੰਨਾ ਇਹ ਭਾਵਨਾ ਜਦੋਂ ਆ ਜਾਂਦੀ ਹੈ। ਸੋ ਇਸ ਕਰਕੇ ਅੱਜ ਸਮਾਜ ਦੇ ਵਿੱਚ ਕਿਤੇ ਨਾ ਕਿਤੇ, ਕਿਉਂਕਿ ਸਾਡੇ ਘਰ ਦੀ ਇਕਾਈ ਤੋਂ ਹਰ ਗੱਲ ਨੇ ਸ਼ੁਰੂ ਹੋਣਾ ਹੈ।
1: ਬਿਲਕੁਲ ਜੀ।
0: ਜੇ ਘਰ ਦੇ ਵਿੱਚ ਸਾਡੇ ਸੰਗਠਨ ਦੇ ਵਿੱਚ ਮਜ਼ਬੂਤੀ ਹੈ, ਤੇ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਮਜ਼ਬੂਤੀ ਹੈ। ਹੁਣ ਤਾਂ ਘਰ ਦੇ ਵਿੱਚ ਹੀ ਬਾਲ ਸਾਹਿਬ ਦੇਖ ਲਓ ਵੀ ਘਰ ਦੇ ਸਾਰੇ ਜੀਆਂ ਨੂੰ ਇੱਕ ਥਾਂ ਤੇ ਲੈ ਕੇ ਆਉਣਾ, ਜਾਂ ਇੱਕ ਕਹਿੰਦੇ ਹੁੰਦੇ ਨੇ ਚੁੱਲ੍ਹੇ ਤੇ ਬਿਠਾਉਣਾ, ਉਹ ਵੀ ਔਖਾ ਹੋ ਜਾਂਦਾ।
1: ਸਹੀ ਗੱਲ ਹੈ ਜੀ।
0: ਹੁਣ ਤਾਂ ਜਿੱਦਾਂ ਕਹਿੰਦੇ ਜਿੰਨੇ ਘਰ ਦੇ ਵਿੱਚ ਜੀ, ਉਹਨੇ ਤੁਹਾਡੇ ਕੋਲ ਕਦੇ ਉਹਨੇ ਸਾਧਨ ਨੇ, ਉਹਨੇ ਕਿੱਥੇ ਆਊਗੀ।

0: ਗਠਨ ਵਾਲੀ ਸੋਚ ਜਾਂ ਸੰਗਠਿਤ ਟਾਂਚਾ ਅਸੀਂ ਕਿੱਦਾਂ ਮਤਲਬ ਉਹਨੂੰ ਕਿੱਦਾਂ ਸੁਰਜੀਤ ਕਰਾਂਗੇ?
1: ਜਿਸ ਪਰਿਵਾਰ ਜਿਹੜਾ ਆ ਉਹਦੀ ਇਕਾਈ ਟੁੱਟ ਗਈ, ਇਸੇ ਕਰਕੇ ਸਮਾਜ ਟੁੱਟਿਆ ਫਿਰਦਾ,
0: ਸਮਾਜ ਟੁੱਟਿਆ ਫਿਰਦਾ।
1: ਬਿਲਕੁਲ ਜੀ।
0: ਹੁਣ ਸਮਾਜ ਦੇ ਵਿੱਚ ਜਿੰਨੀਆਂ ਮਰਜ਼ੀ ਮੁਹਿੰਮਾਂ ਚਲਾ ਲਓ ਤੁਸੀਂ,
1: ਹਾਂਜੀ,
0: ਉਹ ਤੁਸੀਂ ਪਰਿਵਾਰ ਤਾਂ ਆਪਣਾ ਇਕੱਠਾ ਨਹੀਂ ਕਰ ਸਕਦੇ।
1: ਬਿਲਕੁਲ ਸਹੀ ਗੱਲ।
0: ਤੁਸੀਂ ਦੇਖੋ ਵੀ ਤੁਹਾਨੂੰ 20 ਕੋਹਾਂ ਤੇ ਜਾ ਕੇ ਕਿਤੇ ਕੋਈ ਟਾਵਾਂ ਬਿਰਲਾ ਪਰਿਵਾਰ ਮਿਲੂਗਾ ਜਿਹੜਾ ਇਕੱਠੇ ਰਹਿੰਦੇ ਨੇ।
1: ਸਹੀ ਗੱਲ ਹੈ ਜੀ।
0: ਮਤਲਬ ਇਹ ਇੱਕ ਤਰ੍ਹਾਂ ਨਾਲ ਨੁਮਾਇਸ਼ ਵਾਲੀ ਚੀਜ਼ ਹੋਗੀ
1: ਜੀ,
0: ਵੀ ਜਿੱਥੇ ਕੋਈ ਚਾਰ ਭਾਈ ਇਕੱਠੇ ਮਿਲ ਕੇ ਰਹਿੰਦੇ ਆ, ਉਹਨਾਂ ਨੇ ਜ਼ਮੀਨ ਦੀ ਵੰਡ ਨਹੀਂ ਕੀਤੀ, ਖੇਤੀਬਾੜੀ ਕਾਰੋ ਉਹਨਾਂ ਦਾ ਜਿਹੜਾ ਵੀ ਵਣਜ ਵਿਹਾਰ ਹੈ ਉਹ ਇਕੱਠਾ ਹੈ।
1: ਬਿਲਕੁਲ ਜੀ।
0: ਇਹ ਤੁਹਾਨੂੰ ਕਿਤੇ ਮਤਲਬ ਤੁਸੀਂ ਮਤਲਬ ਗਿਣਤੀ ਨਹੀਂ ਦੱਸ ਸਕਦੇ ਵੀ ਕਦੇ ਟਾਵਾਂ ਬਿਰਲਾ ਤੁਹਾਨੂੰ ਦੇਖਣ ਨੂੰ।
1: ਜਦਕਿ ਪੰਜਾਬੀ ਸਮਾਜ ਜਿਹੜਾ ਆ ਉਹਦੇ ਵਿੱਚ ਇਹ ਇੱਕ ਅਨਿੰਨ ਅੰਗ ਸੀ।
0: ਹਾਂ,
1: ਇਹ ਚੀਜ਼ ਜਿਹੜੀ ਅੱਜ ਤੋਂ ਤਕਰੀਬਨ 20-25 ਸਾਲ ਪਹਿਲਾਂ,
0: ਹਾਂ,
1: ਹੁਣ ਇਹ ਚੀਜ਼ ਲੱਭਣੀ ਮੁਸ਼ਕਿਲ ਹੋਈ,
0: ਲੱਭਣੀ ਮੁਸ਼ਕਿਲ ਹੋਈ
1: ਜੀ।
0: ਇਹੀ ਕਿਤੇ ਨਾ ਕਿਤੇ ਜਿਵੇਂ ਅਸੀਂ ਸਮਾਜਿਕ ਸੁਰੱਖਿਆ ਕਹਿੰਦੇ ਹਾਂ, ਸਾਰੀਆਂ ਚੀਜ਼ਾਂ ਨੂੰ ਤੋੜਨ ਵਾਲੀ ਚੀਜ਼ਾਂ, ਜਿੰਨਾ ਅੱਜ ਮਨੁੱਖੀ ਸਮਾਜ ਨੂੰ ਖਤਰਾ ਹੈ, ਮੈਨੂੰ ਲੱਗਦਾ ਕਿਸੇ ਜੀਵਾਂ ਦੇ ਸਮਾਜ ਨੂੰ ਵੀ ਖਤਰਾ ਨਹੀਂ ਹੈ।
1: ਦੇਖੋ ਜੀ, ਗੱਲ ਤਾਂ ਬਹੁਤ ਛੋਟੀ ਲੱਗਦੀ ਆ, ਪਰ ਜੇ ਆਪਾਂ ਗੱਲ ਕਰੀਏ ਜਿੰਨੀਆਂ ਸਮਾਜਿਕ ਬੁਰਾਈਆਂ ਇਹਦੇ ਵਿੱਚੋਂ ਪੈਦਾ ਹੋਈਆਂ, ਚਾਹੇ ਤੁਸੀਂ ਉਹ ਰੇਪ ਸੈਕਸ਼ੁਅਲ ਹਰਾਸਮੈਂਟ ਦੇਖ ਲਓ,
0: ਹਾਂ ਬਿਲਕੁਲ,
1: ਚਾਹੇ ਤੁਸੀਂ ਨਸ਼ਾ ਦੇਖ ਲਓ,
0: ਬਿਲਕੁਲ,
1: ਉਹ ਇਹ ਪਰਿਵਾਰ ਦੇ ਜਿਹੜਾ ਢਾਂਚਾ ਹੈ ਟੁੱਟਣ ਦੇ ਨਾਲ ਹੀ ਸਮਾਜ ਵਿੱਚ ਜ਼ਿਆਦਾ ਵਧੀਆ ਨੇ,
0: ਜ਼ਿਆਦਾ ਵਧੀਆ ਨੇ। ਇਹ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹ ਜਿੱਦਾਂ ਕਹਿੰਦੇ ਹਾਂ ਨਾ ਕਿ ਇਹ ਐਸੀ ਸੱਚਾਈ ਹੈ ਜਿਹਦਾ ਕੌੜਾ ਘੁੱਟ ਅਸੀਂ ਪੀਣ ਤੋਂ ਡਰਦੇ ਹਾਂ।
1: ਸਹੀ ਗੱਲ ਹੈ।
0: ਹਰ ਬੰਦਾ ਇਹ ਜਾਣਦਾ, ਹਰ ਬੰਦੇ ਨੂੰ ਸਧਾਰਨ ਤੋਂ ਸਧਾਰਨ ਵਿਅਕਤੀ ਨੂੰ ਪਤਾ ਕਿ ਮੇਰੀਆਂ ਜਿਹੜੀਆਂ ਅੱਜ ਸਮੱਸਿਆਵਾਂ ਮੇਰੇ ਸਾਹਮਣੇ ਖੜੀਆਂ ਉਹਨਾਂ ਦਾ ਕਾਰਨ ਕੀ ਹੈ।
1: ਬਿਲਕੁਲ।
0: ਪਰ ਕੋਈ ਵੀ ਬੰਦਾ ਜਿਹੜਾ ਹੈ ਆਪਣੀ ਲੀਕ ਤੋਂ ਤੁਰਨੇ ਅੱਗੇ ਮਤਲਬ ਉਹਨੂੰ ਛੱਡ ਕੇ ਅੱਗੇ ਤੁਰਨਾ ਨਹੀਂ ਚਾਹੁੰਦਾ।
1: ਸਹੀ ਗੱਲ ਹੈ ਜੀ।
0: ਵੀ ਚੱਲ ਯਾਰ ਛੱਡੋ, ਹੁਣ ਤੱਕ ਜੋ ਹੋ ਗਿਆ ਹੋ ਗਿਆ, ਹੁਣ ਜਿਹੜਾ ਹੈ ਅਸੀਂ ਘਰ ਨੂੰ ਬੰਨ ਕੇ ਇੱਕ ਥਾਂ ਦੇ ਉੱਤੇ ਇਕੱਠੇ ਹੋ ਕੇ ਆਪਾਂ ਨੇ ਚੱਲਣਾ ਹੈ, ਇਹ ਚੀਜ਼ ਵੱਲ ਨੂੰ ਆਪਾਂ ਤੁਰਨਾ ਚਾਹੁੰਦੇ ਹੀ
1: ਚਾਹੁੰਦੇ ਨੀ। ਸਹੀ।
0: ਇਹਨੂੰ ਅਸੀਂ ਮਤਲਬ ਜਿੱਦਾਂ ਕਹਿੰਦੇ ਵੀ ਟੋਆ ਪੁੱਟ ਕੇ ਨਾਪੀ ਦਿੱਤਾ ਹੈ।
1: ਬਿਲਕੁਲ।
0: ਹੈਨਾ। ਇਸ ਕਰਕੇ ਜੇ ਕਹਿਣੀ ਹੈ ਵੀ ਮਨੁੱਖਾ ਸਮਾਜ ਜਿਹੜਾ ਹੈ ਇਹ ਜ਼ਿੰਦਾ ਰਹੇ, ਇਹ ਚਿਰਜੀਵੀ ਹੋਵੇ, ਤੇ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ ਵੱਲ ਮੁੜਨਾ ਪੈਣਾ
1: ਪੈਣਾ ਜੀ। ਬਿਲਕੁਲ।
0: ਫੇਰ ਜਦੋਂ ਅਸੀਂ ਸਾਡੇ ਕੋਲ ਜਦੋਂ ਅਸੀਂ ਉਦੋਂ ਮੁੜਨ ਦੀ ਕੋਸ਼ਿਸ਼ ਕਰਾਂਗੇ ਤੇ ਜਦੋਂ ਪਿੱਛੇ ਕੁਛ ਨਾ ਹੋਇਆ ਹਨਾ, ਕੁੱਟਾਵਾ ਮੇਰੇ ਲਈ ਲੱਭੂਗਾ ਫਿਰ। ਜਿੱਦਾਂ ਅੱਜ ਸਮਾਜ ਦੇ ਵਿੱਚ ਜੋ ਕੁਛ ਹੋ ਰਿਹਾ ਮਨੁੱਖੀ ਸਮਾਜ ਦੇ ਨਾਲ, ਤੇ ਕੋਈ ਬੰਦਾ ਤੁਹਾਨੂੰ ਟਾਵਾਂ ਬਿਰਲਾ ਲੱਭੂਗਾ, ਜਿੱਦਾਂ ਅਸੀਂ ਆਪਣਾ ਖਾਤਮਾ ਆਪ ਹੀ ਕਰੀ ਜਾਂਦੇ
1: ਹਾਂ,
0: ਇੱਕ ਦੂਜੇ ਨੂੰ ਮਾਰੀ ਜਾਂਦੇ ਨੇ। ਇਹਦੂ ਜ਼ਿਆਦਾ ਹੋਰ ਘਾਤਕ ਕੀ ਹੋ ਸਕਦਾ ਹੈ? ਇਸ ਚੀਜ਼ ਬਾਰੇ ਬਹੁਤ ਜ਼ਿਆਦਾ ਜਾਗਰੂਕਤਾ ਚਾਹੀਦੀ ਹੈ ਔਰ ਬਹੁਤ ਚਿੰਤਿਤ ਹੋਣਾ ਚਾਹੀਦਾ ਸਮਾਜ ਦੇ ਹਰ ਬੰਦੇ ਨੂੰ, ਹਰ ਵਰਗ ਨੂੰ, ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇੱਕ ਪਾਸੇ, ਇਹ ਚੀਜ਼ ਸਾਰੀਆਂ ਚੀਜ਼ਾਂ ਦੇ ਭਾਰੂ ਹੈ।
1: ਸਹੀ ਗੱਲ ਹੈ।
0: ਜੇ ਅਸੀਂ ਸਾਰੇ ਇਕੱਠੇ ਰਹੇ ਹੋਵਾਂਗੇ ਜਾਂ ਰਹਾਂਗੇ, ਫਿਰ ਅਸੀਂ ਕਿਤੇ ਨਾ ਕਿਤੇ ਰਹਾਂਗੇ।
1: ਮੈਂ ਰੋੜੀ ਰਾਮ ਜੀ ਤੁਹਾਡੀ ਗੱਲ ਨੂੰ ਵੱਡੀ ਕਰ ਦਿੰਦਾ, ਜੇ ਆਪਾਂ ਇਸ ਚੀਜ਼ ਵੱਲ ਨੂੰ ਮੁੜੀਏ, ਪਰਿਵਾਰਕ ਸੰਗਠਨ ਜਿਹੜਾ ਉਹਨੂੰ ਆਪਾਂ ਸੁਧਾਰ ਲਈਏ, ਤੇ ਆਪਣੇ ਸਮਾਜ ਦੀਆਂ ਜਿਹੜੀਆਂ ਅੱਧੀਆਂ ਮੁਸੀਬਤਾਂ ਨੇ ਉਹ ਆਪਣੇ ਆਪ ਹੀ ਖਤਮ ਹੋ
0: ਜਾਂਦੇ ਨੇ। ਕੁਛ ਵੀ ਕਰਨ ਦੀ ਲੋੜ ਨਹੀਂ ਤੁਹਾਨੂੰ, ਤੁਹਾਨੂੰ ਕੋਈ ਮੁਹਿੰਮ ਚਲਾਉਣ ਦੀ ਲੋੜ ਨਹੀਂ, ਕੋਈ ਪੈਸੇ ਖਰਚਣ ਦੀ ਲੋੜ ਨਹੀਂ।
1: ਸਹੀ ਗੱਲ।
0: ਉਹ ਜਿੱਦਾਂ ਕਹਿੰਦੇ ਵੀ ਆਪਣੇ ਆਟੋਮੈਟਿਕ ਚੀਜ਼ਾਂ ਅੱਜ ਕੱਲ੍ਹ ਆਉਂਦੀਆਂ ਨੇ, ਇਹ ਆਟੋਮੈਟਿਕ ਕੰਮ ਹੈ।
1: ਬਿਲਕੁਲ ਜੀ।
0: ਇੱਕ ਚੀਜ਼, ਕਿਉਂਕਿ ਇੱਕ ਚੀਜ਼ ਦੂਜੇ ਦੀ ਪੂਰਕ ਹੈ, ਮਾਲਕ ਨੇ ਹਰ ਚੀਜ਼ ਇੱਕ ਦੂਜੇ ਦੀ ਪੂਰਕ ਬਣਾਈ ਹੈ।
1: ਬਿਲਕੁਲ ਜੀ।
0: ਇੱਕ ਸਮੱਸਿਆ ਦੂਜੀ ਦਾ ਹੱਲ ਹੈ।
1: ਹਾਂਜੀ।
0: ਹਨਾ, ਇੱਕ ਸਮੱਸਿਆ ਚ ਵੀ ਸਮੱਸਿਆ ਦੂਜੀ ਪੈਦਾ ਹੁੰਦੀ ਹੈ, ਇੱਕ ਸਮੱਸਿਆ ਚ ਦੂਜੀ ਸਮੱਸਿਆ ਦਾ ਹੱਲ ਹੁੰਦਾ।
1: ਸਹੀ ਗੱਲ ਹੈ।
0: ਸੋ ਇਹ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ।
1: ਹਾਂਜੀ।
0: ਦੋ ਬੋਲ ਗਾਉਣ ਦੇ ਲਾਉਂਦੇ ਹਾਂ।

ਤੌਰ ਤੇ ਗਰਮੀਆਂ ਦੇ ਵਿੱਚ ਆਪਣੇ ਜਾਨਵਰ ਲਗਭਗ 30 ਤੋਂ 35 ਕਿਲੋ ਹਰਾ ਚਾਰਾ ਪ੍ਰਤੀ ਦਿਨ ਦੇ ਹਿਸਾਬ ਨਾਲ ਖਾਂਦੇ ਹਨ, ਅਤੇ ਉਹੀ ਜਿਹੜੀ ਮਾਤਰਾ ਹੈ ਸਰਦੀਆਂ ਵਿੱਚ ਵੱਧ ਕੇ ਪ੍ਰਤੀ ਦਿਨ ਦੇ ਹਿਸਾਬ ਨਾਲ 40 ਤੋਂ 45 ਕਿਲੋ ਹੋ ਜਾਂਦੀ ਹੈ। ਪੰਜਾਬ ਵਿੱਚ ਦੋ ਸਮੇਂ ਮਤਲਬ ਫਰਵਰੀ ਮਾਰਚ ਅਤੇ ਅਗਸਤ ਸਤੰਬਰ ਇਹੋ ਜਿਹੇ ਆਉਂਦੇ ਹਨ ਜਦੋਂ ਹਰਾ ਚਾਰਾ ਲੋੜ ਤੋਂ ਵੀ ਵੱਧ ਪੈਦਾ ਹੁੰਦਾ ਹੈ, ਅਤੇ ਦੋ ਸਮੇਂ ਮਤਲਬ ਮਈ ਜੂਨ ਅਤੇ ਨਵੰਬਰ ਦਸੰਬਰ ਇਹੋ ਜਿਹੇ ਹੁੰਦੇ ਹਨ ਜਦੋਂ ਹਰੇ ਚਾਰੇ ਦੀ ਘਾਟ ਹੁੰਦੀ ਹੈ। ਇਹਨਾਂ ਸਮਿਆਂ ਦੌਰਾਨ ਜਦੋਂ ਹਰੇ ਚਾਰੇ ਦੀ ਘਾਟ ਆਪਣੇ ਖੇਤਾਂ ਵਿੱਚ ਹੁੰਦੀ ਹੈ ਤਾਂ ਪਸ਼ੂਆਂ ਨੂੰ ਲਗਾਤਾਰ ਔਸਤਨ 40 ਤੋਂ 50 ਕਿਲੋ ਹਰਾ ਚਾਰਾ ਪ੍ਰਤੀ ਦਿਨ ਦੇ ਹਿਸਾਬ ਨਾਲ ਉਪਲਬਧ ਕਰਾਉਣਾ ਔਖਾ ਹੋ ਜਾਂਦਾ ਹੈ। ਸੋ ਕਿਸਾਨ ਵੀਰੋ, ਜਦੋਂ ਸਾਡੇ ਖੇਤਾਂ ਦੇ ਵਿੱਚ ਹਰੇ ਚਾਰੇ ਦੀ ਬਹੁਤਾਤ ਹੁੰਦੀ ਹੈ ਜਾਂ ਹਰਾ ਚਾਰਾ ਸਾਡੇ ਲਈ ਲੋੜ ਤੋਂ ਵੱਧ ਪੈਦਾ ਹੁੰਦਾ ਹੈ ਤਾਂ ਕੋਸ਼ਿਸ਼ ਕਰੀਏ ਕਿ ਅਸੀਂ ਹਰੇ ਚਾਰੇ ਦਾ ਅਚਾਰ ਬਣਾ ਕੇ, ਜਿਸ ਨੂੰ ਸਾਈਲੇਜ ਕਿਹਾ ਜਾਂਦਾ ਹੈ, ਜਾਂ ਉਸ ਨੂੰ ਸੁਕਾ ਕੇ ਜਿਸ ਨੂੰ ਹੇ ਕਿਹਾ ਜਾਂਦਾ ਹੈ, ਉਹਨੂੰ ਸਾਂਭ ਕੇ ਰੱਖੀਏ ਤਾਂ ਜੋ ਕਮੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਮਈ ਜੂਨ ਅਤੇ ਨਵੰਬਰ ਦਸੰਬਰ ਦੇ ਦਿਨਾਂ ਵਿੱਚ ਆਪਾਂ ਉਸ ਚਾਰੇ ਨੂੰ ਵਰਤ ਸਕੀਏ ਅਤੇ ਆਪਣੇ ਜਾਨਵਰਾਂ ਦੀ ਜਿਹੜੀ ਜ਼ਰੂਰਤ ਹੈ ਉਹਨੂੰ ਆਪਾਂ ਪੂਰਤੀ ਕਰ ਸਕੀਏ। ਕਿਸਾਨ ਵੀਰੋ, ਦੁਧਾਰੂ ਪਸ਼ੂਆਂ ਨੂੰ ਸਾਰਾ ਸਾਲ 40 ਤੋਂ 50 ਕਿਲੋ ਹਰਾ ਚਾਰਾ ਪ੍ਰਤੀ ਪਸ਼ੂ ਪ੍ਰਤੀ ਦਿਨ ਉਪਲਬਧ ਕਰਾਉਣ ਲਈ ਚਾਰੇ ਦੀਆਂ ਕਈ ਫਸਲਾਂ ਜਾਂ ਸ਼੍ਰੇਣੀਆਂ ਅਪਣਾਈਆਂ ਜਾ ਸਕਦੀਆਂ ਹਨ। ਇਹਨਾਂ ਵਿੱਚ ਗੱਲ ਕਰੀਏ ਤਾਂ ਚਾਰਿਆਂ ਦੀ ਪਹਿਲੀ ਸ਼੍ਰੇਣੀ ਹੈ ਬਹੁਸਾਲੀ ਚਾਰੇ, ਜਿਵੇਂ ਕਿ ਨੇਪੀਅਰ ਬਾਜਰਾ, ਜਿਸ ਨੂੰ ਇੱਕ ਵਾਰ ਬੀਜ ਕੇ ਅਸੀਂ 2 ਤੋਂ 3 ਸਾਲ ਤੱਕ ਹਰਾ ਚਾਰਾ ਪ੍ਰਾਪਤ ਕਰ ਸਕਦੇ ਹਾਂ। ਨੇਪੀਅਰ ਬਾਜਰੀ ਦੀਆਂ ਜੜ੍ਹਾਂ ਜਾਂ ਕਲਮਾਂ ਲਾਈਆਂ ਜਾਂਦੀਆਂ ਹਨ ਤੇ ਇਹ ਸਰਦੀਆਂ ਨੂੰ ਛੱਡ ਕੇ ਸਾਰਾ ਸਾਲ ਲਗਾਤਾਰ ਚਾਰਾ ਦਿੰਦਾ ਰਹਿੰਦਾ ਹੈ। ਸਰਦੀਆਂ ਵਿੱਚ ਚਾਰੇ ਦੀ ਲੋੜ ਦੀ ਪੂਰਤੀ ਕਰਨ ਲਈ ਨੇਪੀਅਰ ਬਾਜਰੇ ਵਿੱਚ ਅਸੀਂ ਜਮੀ ਜਾਂ ਸੀਐਨਜੀ ਬੀਜ ਕੇ ਹਰਾ ਚਾਰਾ ਪ੍ਰਾਪਤ ਕਰ ਸਕਦੇ ਹਾਂ ਜੀ। ਕਿਸਾਨ ਵੀਰੋ, ਮਾਰਚ ਦੇ ਮਹੀਨੇ ਵਿੱਚ ਲਾਈਆਂ ਜੜ੍ਹਾਂ ਜਾਂ ਕਲਮਾਂ ਮਈ ਵਿੱਚ ਚਾਰਾ ਦੇਣਾ ਸ਼ੁਰੂ ਕਰ ਦਿੰਦੀਆਂ ਹਨ, ਅਤੇ ਜਿਸ ਨਾਲ ਮਈ ਜੂਨ ਦੇ ਥੁੜ ਵਾਲੇ ਮਹੀਨੇ ਵਿੱਚ ਵੀ ਹਰਾ ਚਾਰਾ ਮਿਲਦਾ ਰਹਿੰਦਾ ਹੈ। ਇਸ ਕਰਕੇ ਨੇਪੀਅਰ ਬਾਜਰਾ ਜਿਹੜੀ ਸਾਡੀ ਫਸਲ ਹੈ ਚਾਰੇ ਦੀ, ਇਹਨੂੰ ਅਸੀਂ ਇੱਕ ਵਾਰ ਲਾ ਕੇ 2 ਤੋਂ 3 ਸਾਲ ਲਗਾਤਾਰ ਹਰਾ ਚਾਰਾ ਪ੍ਰਾਪਤ ਕਰ ਸਕਦੇ ਹਾਂ ਜੀ। ਕਿਸਾਨ ਵੀਰੋ, ਚਾਰਿਆਂ ਦੀ ਅਗਲੀ ਸ਼੍ਰੇਣੀ ਹੈ ਬਹੁਤੀਆਂ ਕਟਾਈਆਂ ਵਾਲੇ ਚਾਰਿਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਬਰਸੀਮ, ਸ਼ਫਤਲ, ਲੋਸਨ ਅਤੇ ਰਾਇਕਾ ਹਾਲੀ ਰੱਤ ਵਾਲੇ ਅਤੇ ਵੱਧ ਕਟਾਈਆਂ ਦੇਣ ਵਾਲੀ ਚਰੀ ਅਤੇ ਗਿੰਨੀਕਾ ਸੋਹਣੀ ਰੱਤ ਵਾਲੇ ਹਰੇ ਚਾਰੇ ਹਨ ਜਿਹੜੇ ਕਿ ਇੱਕ ਤੋਂ ਵੱਧ ਕਟਾਈਆਂ ਸਾਨੂੰ ਦਿੰਦੇ ਹਨ, ਲੋਵਾਂ ਨੂੰ ਜਿਹਨਾਂ ਨੂੰ ਅਸੀਂ ਲੋਅ ਵੀ ਕਹਿ ਦਿੰਦੇ ਹਾਂ। ਕਿਸਾਨ ਵੀਰੋ, ਵੱਧ ਕਟਾਈਆਂ ਵਾਲੇ ਚਾਰੇ ਬੀਜਣ ਨਾਲ, ਇਹਨਾਂ ਦੀ ਕਾਸ਼ਤ ਕਰਨ ਨਾਲ ਤੇ ਇਹਨਾਂ ਨੂੰ ਹਰਾ ਚਾਰਾ ਉਪਲਬਧ ਕਰਾਉਣ ਦੇ ਸਾਨੂੰ ਕਈ ਤਰ੍ਹਾਂ ਦੇ ਫਾਇਦੇ ਪ੍ਰਾਪਤ ਹੁੰਦੇ ਹਨ। ਉਦਾਹਰਣ ਦੇ ਤੌਰ ਤੇ ਗੱਲ ਕਰੀਏ ਤਾਂ ਹਰੇ ਚਾਰੇ ਦਾ ਵੱਧ ਝਾੜ, ਕਿਉਂਕਿ ਬਹੁਤੀਆਂ ਕਟਾਈਆਂ ਦੇਣ ਵਾਲੇ ਚਾਰਿਆਂ ਦੇ ਹਰੇ ਚਾਰੇ ਦਾ ਝਾੜ ਜੋ ਕਿ ਇੱਕ ਕਟਾਈ ਦੇਣ ਵਾਲੇ ਚਾਰਿਆਂ ਨਾਲੋਂ ਕਾਫੀ ਜ਼ਿਆਦਾ ਹੁੰਦਾ ਹੈ। ਇਸ ਦੇ ਨਾਲ ਹੀ ਸ਼ਾਮਲ ਹੈ ਬਹੁਤੇ ਸਮੇਂ ਲਈ ਹਰੇ ਚਾਰੇ ਦਾ ਮਿਲਣਾ। ਕਿਸਾਨ ਵੀਰੋ, ਉਦਾਹਰਣ ਦੇ ਤੌਰ ਤੇ ਸਤੰਬਰ ਮਹੀਨੇ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਬੀਜੀ ਬਰਸੀਮ ਦੀ ਫਸਲ ਨਵੰਬਰ ਮਹੀਨੇ ਤੋਂ ਲੈ ਕੇ ਮਈ ਤੱਕ ਹਰਾ ਚਾਰਾ ਦਿੰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਮਾਰਚ ਮਹੀਨੇ ਵਿੱਚ ਬੀਜਿਆ ਗਿੰਨੀਕਾ ਮਈ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਹਰਾ ਚਾਰਾ ਦਿੰਦਾ ਰਹਿੰਦਾ ਹੈ। ਇਹਨਾਂ ਚਾਰਿਆਂ ਦੀ ਕਾਸ਼ਤ ਕਰਕੇ ਅਸੀਂ ਲਗਭਗ ਸਾਰਾ ਸਾਲ ਹਰਾ ਚਾਰਾ ਪ੍ਰਾਪਤ ਕਰ ਸਕਦੇ ਹਾਂ ਜੀ। ਕਿਸਾਨ ਵੀਰੋ, ਵੱਧ ਕਟਾਈ ਵਾਲੀਆਂ ਫਸਲਾਂ ਤੋਂ ਸਾਨੂੰ ਮਿਲਣ ਵਾਲਾ ਅਗਲਾ ਫਾਇਦਾ ਹੁੰਦਾ ਹੈ ਹਰੇ ਚਾਰੇ ਦਾ ਲਗਾਤਾਰ ਮਿਲਣਾ। ਬਹੁਤੀਆਂ ਕਟਾਈਆਂ ਵਾਲੇ ਚਾਰਿਆਂ ਦੀ ਕਟਾਈ ਖੇਤ ਦੇ ਇੱਕ ਪਾਸੇ ਤੋਂ ਸ਼ੁਰੂ ਕਰਕੇ ਦੂਜੇ ਪਾਸੇ ਫਿਲ ਕੀਤੀ ਜਾਂਦੀ ਹੈ। ਜਦੋਂ ਤੱਕ ਚਾਰੇ ਦੀ ਕਟਾਈ ਖੇਤ ਦੇ ਦੂਜੇ ਸਿਰੇ ਪਹੁੰਚਦੀ ਹੈ ਤਾਂ ਪਹਿਲਾਂ ਕੀਤੀ ਕਟਾਈ ਫੁੱਟ ਆਉਂਦੀ ਹੈ ਅਤੇ ਵੱਡੀ ਹੋ ਕੇ ਦੁਬਾਰਾ ਕੱਟਣ ਲਈ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਵੱਖ ਵੱਖ ਲੋਆਂ ਦੇ ਰੂਪ ਵਿੱਚ ਇਹਨਾਂ ਚਾਰਿਆਂ ਤੋਂ ਲਗਾਤਾਰ ਹਰਾ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਸਾਨ ਵੀਰੋ, ਬਹੁਤੀਆਂ ਕਟਾਈਆਂ ਦੇਣ ਵਾਲੇ ਹਰੇ ਚਾਰਿਆਂ ਤੋਂ ਥੋੜ੍ਹ ਵਾਲੇ ਵੀ ਸਮੇਂ ਵੀ ਹਰਾ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਉਦਾਹਰਣ ਦੇ ਤੌਰ ਤੇ ਹਾੜੀ ਦੇ ਚਾਰਿਆਂ ਤੋਂ ਨਵੰਬਰ ਦਸੰਬਰ ਵਿੱਚ ਅਤੇ ਸਾਉਣੀ ਦੇ ਚਾਰਿਆਂ ਤੋਂ ਮਈ ਜੂਨ ਵਿੱਚ ਹਰਾ ਚਾਰਾ ਮਿਲਦਾ ਹੈ, ਜੋ ਹਰੇ ਚਾਰੇ ਦੀ ਬਹੁਤ ਘਾਟ ਜਦੋਂ ਹਰੇ ਚਾਰੇ ਦੀ ਬਹੁਤ ਘਾਟ ਹੁੰਦੀ ਹੈ। ਜਿਵੇਂ ਕਿ ਆਪਾਂ ਪਹਿਲੀ ਗੱਲ ਕੀਤੀ ਹੈ ਜਿਹੜਾ ਕਿ ਬਹੁਤ ਸਾਲੀ ਹਰਾ ਚਾਰਾ ਜਿਵੇਂ ਕਿ ਨੇਪੀਅਰ ਬਾਜਰਾ ਹੈ, ਜਿਹਨੂੰ ਅਸੀਂ ਜਦੋਂ ਲਾ ਦਿੰਦੇ ਹਾਂ ਤਾਂ ਉਹ ਮਈ ਤੋਂ ਸ਼ੁਰੂ ਹੋ ਜਾਂਦਾ ਤੇ ਮਈ ਜੂਨ ਦੇ ਮਹੀਨੇ ਚ ਸਾਰਾ ਸਾਲ ਉਹ ਹਰਾ ਚਾਰਾ ਸਾਨੂੰ ਉਪਲਬਧ ਕਰਾਉਂਦਾ ਹੈ। ਕਿਸਾਨ ਵੀਰੋ, ਚਾਰਿਆਂ ਦੀ ਅਗਲੀ ਸ਼੍ਰੇਣੀ ਹੈ ਇੱਕ ਕਟਾਈ ਦੇਣ ਵਾਲੇ ਚਾਰੇ, ਜਿਵੇਂ ਕਿ ਮੱਕੀ, ਚਰੀ, ਬਾਜਰਾ, ਗੁਆਰ ਅਤੇ ਰਵਾਂ ਜੋ ਕਿ ਸੋਹਣੀ ਰੁੱਤ ਦੇ ਚਾਰੇ ਹਨ, ਅਤੇ ਜਮੀ ਅਤੇ ਸੀਐਨਜੀ ਜੋ ਕਿ ਹਾੜੀ ਰੁੱਤ ਦੇ ਚਾਰੇ ਹਨ। ਕਿਸਾਨ ਵੀਰੋ, ਇੱਕ ਗੱਲ ਦਾ ਧਿਆਨ ਰੱਖੀਏ, ਇੱਕ ਕਟਾਈ ਦੇਣ ਵਾਲੇ ਚਾਰੇ ਜਿਵੇਂ ਕਿ ਮੱਕੀ, ਚਰੀ ਜਾਂ ਬਾਜਰਾ ਹੈ, ਇਹਨਾਂ ਤੋਂ ਸਾਰਾ ਸਾਲ ਹਰਾ ਚਾਰਾ ਲੈਣ ਲਈ ਥੋੜਾ ਸਮਾਂ ਲੈਣ ਵਾਲੇ ਚਾਰੇ ਜਿਵੇਂ ਕਿ ਮੱਕੀ, ਬਾਜਰਾ, ਰਵਾਂ ਹੈ, ਇਹ ਬੀਜਣੇ ਚਾਹੀਦੇ ਆ,
ਕਿਉਂਕਿ ਕਿਸੇ ਖੇਤ ਵਿੱਚੋਂ ਇਹਨਾਂ ਚਾਰਿਆਂ

ਜੀ ਅਸੀਂ ਔਸਤ ਲਗਭਗ 1 ਸਾਲ ਦੇ ਵਿੱਚ 3 ਫਸਲਾਂ ਲੈ ਸਕਦੇ ਹਾਂ। ਇਹ ਚਾਰੇ ਜਿਵੇਂ ਕਿ ਮੱਕੀ, ਬਾਜਰਾ, ਰਵਾਹ ਨੂੰ ਮਾਰਚ ਅਪ੍ਰੈਲ ਮਹੀਨੇ ਵਿੱਚ ਅਗੇਤਾ ਵੀ ਬਿਜਾਈ ਕਰ ਸਕਦੇ ਹਾਂ ਤੇ ਅਗਸਤ ਸਤੰਬਰ ਮਹੀਨੇ ਵਿੱਚ ਇਹਨਾਂ ਦੀ ਛੇਤੀ ਬਿਜਾਈ ਵੀ ਕਰ ਸਕਦੇ ਹਾਂ ਜੋ ਕਿ ਥੋੜੇ ਸਮੇਂ ਵਿੱਚ ਸਾਨੂੰ ਹਰਾ ਚਾਰਾ ਦੇ ਸਕਦੇ ਹਨ। ਕਿਸਾਨ ਵੀਰੋ, ਇੱਕ ਕਟਾਈ ਦੇਣ ਵਾਲੇ ਚਾਰਿਆਂ ਦੀ ਕਟਾਈ ਦਾ ਕੁੱਲ ਸਮਾਂ ਲਗਭਗ 10 ਤੋਂ 15 ਦਿਨ ਦਾ ਹੁੰਦਾ ਸੀ ਜਦੋਂ ਅਸੀਂ ਉਹਨਾਂ ਦੀ ਕਟਾਈ ਕਰ ਸਕਦੇ ਹਾਂ ਜਾਂ ਕਿ ਆਪਾਂ ਕਹਿ ਲਈ ਵੀ ਉਹ ਕੱਟਣ ਯੋਗ ਹੁੰਦੇ ਆ। ਇਸ ਕਰਕੇ ਪਸ਼ੂਆਂ ਨੂੰ ਉਹਨਾਂ ਦੇ ਚਾਰਿਆਂ ਦੀ ਲੋੜ ਮੁਤਾਬਿਕ 10 ਤੋਂ 15 ਦਿਨਾਂ ਦੇ ਵਕਫੇ ਤੇ ਜਿਹੜਾ ਹੈ ਜੀ ਆਪਾਂ ਹਰੇ ਚਾਰੇ ਦੀ ਬਿਜਾਈ ਕਰਦੇ ਰਹੀਏ ਇਹਨਾਂ ਫਸਲਾਂ ਦੀ। ਕਿਸਾਨ ਵੀਰੋ, ਅੱਗੇ ਗੱਲ ਕਰੀਏ ਤਾਂ ਕਣਕ ਦੀ ਕਟਾਈ ਤੋਂ ਲੈ ਕੇ ਝੋਨੇ ਦੀ ਲੁਆਈ ਤੱਕ ਲਗਭਗ 45 ਤੋਂ 50 ਦਿਨ ਦਾ ਵਕਫਾ ਹੁੰਦਾ ਹੈ। ਇਸ ਸਮੇਂ ਦੌਰਾਨ ਚਾਰੇ ਦੀਆਂ ਫਸਲਾਂ ਜਿਵੇਂ ਕਿ ਮੱਕੀ, ਬਾਜਰਾ, ਰਵਾਂ ਬੀਜ ਕੇ ਥੋੜੇ ਵਾਲੇ ਸਮੇਂ ਮਤਲਬ ਮਈ ਜੂਨ ਵਿੱਚ ਵੀ ਹਰਾ ਚਾਰਾ ਲਿਆ ਜਾ ਸਕਦਾ ਹੈ ਜਾਂ ਲੋੜ ਤੋਂ ਵੱਧ ਚਾਰੇ ਦਾ ਆਚਾਰ ਬਣਾ ਕੇ ਸਮਿਆ ਜਾ ਸਕਦਾ ਹੈ। ਕਿਸਾਨ ਵੀਰੋ, ਬਹੁ ਫਸਲੀ ਪ੍ਰਣਾਲੀ ਵਿੱਚ ਵੱਖ ਵੱਖ ਸਮੇਂ ਤੇ ਚਾਰਿਆਂ ਦੀਆਂ ਫਸਲਾਂ ਦੀ ਕਾਸ਼ਤ ਕਰਕੇ ਲੋੜ ਮੁਤਾਬਿਕ ਹਰਾ ਚਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਜੀ। ਉਦਾਹਰਣ ਦੇ ਤੌਰ ਤੇ ਸਾਉਣੀ ਰੁੱਤ ਦੌਰਾਨ ਝੋਨਾ ਜਾਂ ਪਕਾਵੀ ਮੱਕੀ ਤੋਂ ਬਾਅਦ ਕਣਕ ਦੀ ਵਾਢੀ, ਕਣਕ ਦੀ ਕਾਸ਼ਤ ਅਤੇ ਕਣਕ ਦੀ ਵਾਢੀ ਤੋਂ ਬਾਅਦ ਮੱਕੀ ਜਾਂ ਬਾਜਰਾ ਜਾਂ ਰਵਾਹ ਦੀ ਕਾਸ਼ਤ ਜਾਂ ਫਿਰ ਸਾਉਣੀ ਰੁੱਤ ਦੌਰਾਨ ਝੋਨਾ ਜਾਂ ਪਕਾਵੀ ਮੱਕੀ ਤੋਂ ਬਾਅਦ ਹਾੜੀ ਦੌਰਾਨ ਬਰਸੀਮ ਦੀ ਕਾਸ਼ਤ ਕਰ ਸਕਦੇ ਹਾਂ ਜਾਂ ਕਿਸਾਨ ਵੀਰੋ ਸਾਉਣੀ ਰੁੱਤ ਦੌਰਾਨ ਮੱਕੀ ਜਾਂ ਕਪਾਹ ਜਾਂ ਅਰਹਰ ਅਤੇ ਹਾੜੀ ਰੁੱਤ ਦੌਰਾਨ ਜਮੀਂ ਦੀ ਫਸਲ ਲੈਣ ਉਪਰੰਤ ਗੰਨੇ ਦੀ ਕਾਸ਼ਤ ਕਰ ਸਕਦੇ ਹਾਂ ਜਾਂ ਫਿਰ ਸਾਉਣੀ ਰੁੱਤ ਦੌਰਾਨ ਕਿਸਾਨ ਵੀਰੋ ਕਪਾਹ ਅਤੇ ਹਾੜੀ ਦੌਰਾਨ ਜਮੀਂ ਜਾਂ ਬਰਸੀਮ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ ਜਿੱਥੇ ਜਿਹੜੇ ਇਲਾਕੇ ਦਾ ਸਾਡੇ ਆਲੂਆਂ ਦੀ ਕਾਸ਼ਤ ਕਰਦੇ ਕਿਸਾਨ ਵੀਰ ਉਹਨਾਂ ਦੇ ਵਿੱਚ ਕੀ ਆ ਆਲੂਆਂ ਦੀ ਕਾਸ਼ਤ ਤੋਂ ਬਾਅਦ ਮੱਕੀ ਅਤੇ ਰਵਾਂ ਦੀਆਂ ਮਿਸ਼ਰਿਤ ਖੇਤੀ ਜੋ ਕਿ ਕਾਰੋਬਾਰ ਅਸੀਂ 2 ਫਸਲਾਂ ਲੈ ਕੇ ਉਸ ਤੋਂ ਬਾਅਦ ਸਾਉਣੀ ਰੁੱਤ ਦੀ ਪਕਾਵੀ ਮੱਕੀ ਦੀ ਕਾਸ਼ਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਕਿਸਾਨ ਵੀਰੋ ਅੱਗੇ ਗੱਲ ਕਰੀਏ ਅਸੀਂ ਸਾਲ ਦੇ ਵੱਖ ਵੱਖ ਸਮੇਂ ਦੌਰਾਨ ਮਿਸ਼ਰਿਤ ਚਾਰਿਆਂ ਦੀ ਕਾਸ਼ਤ ਵੀ ਅਪਣਾ ਸਕਦੇ ਹਾਂ ਜਿਸ ਨਾਲ ਕੀ ਹੁੰਦਾ ਹੈ ਸਾਨੂੰ ਸਾਰਾ ਸਾਲ ਲਗਭਗ ਚਾਰੇ ਦੀ ਉਪਲਬਧਤਾ ਤਾਂ ਹੁੰਦੀ ਹੈ ਪਰ ਉਹਦੇ ਨਾਲ ਕੀ ਹੈ ਕਿਸਾਨ ਆਪਣੇ ਜਿਹੜੇ ਜਾਨਵਰ ਨੇ ਆਪਣੇ ਪਸ਼ੂ ਨੇ ਉਹਨਾਂ ਨੂੰ ਪੌਸ਼ਟਿਕ ਚਾਰਾ ਮਿਲਣ ਦੇ ਅਸਾਰ ਵੀ ਵੱਧ ਜਾਂਦੇ ਹਨ। ਉਦਾਹਰਣ ਦੇ ਤੌਰ ਤੇ ਸਾਉਣੀ ਦੇ ਦੌਰਾਨ ਮੱਕੀ ਅਤੇ ਰਵਾਂ ਦੀ ਮਿਸ਼ਰਤ ਕਾਸ਼ਤ ਕਰਨ ਉਪਰੰਤ ਅਤੇ ਹਾੜੀ ਦੌਰਾਨ ਬਰਸੀਮ, ਜਮੀ ਅਤੇ ਰਾਈ ਘਾਹ ਦੀ ਮਿਸ਼ਰਤ ਕਾਸ਼ਤ ਕਰਕੇ ਅਸੀਂ ਫਸਲਾਂ ਜਿਹੜੇ ਆਪਣੇ ਜਾਨਵਰ ਨੇ ਇਹਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਹਰਾ ਚਾਰਾ ਅਤੇ ਪੌਸ਼ਟਿਕ ਹਰਾ ਚਾਰਾ ਉਪਲਬਧ ਕਰਵਾ ਸਕਦੇ ਹਾਂ ਜੀ। ਜਾਂ ਫਿਰ ਇਸ ਦੀ ਗੱਲ ਕਰੀਏ ਮਾਰਚ ਮਹੀਨੇ ਦੌਰਾਨ ਨੇਪੀਅਰ ਬਾਜਰੇ ਦੀ ਫਸਲ ਜਿਹੜੀ ਆਪਾਂ ਬੀਜਦੇ ਹਾਂ ਉਹਦੇ ਵਿੱਚ ਅੱਗੇ ਜਾ ਕੇ ਜਦੋਂ ਨਵੰਬਰ ਵਿੱਚ ਇਹ ਝਾੜ ਘੱਟ ਦਿੰਦਾ ਹੈ ਚਾਰੇ ਦਾ ਘੱਟ ਝਾੜ ਘੱਟ ਦਿੰਦਾ ਹੈ ਤਾਂ ਉਹਦੇ ਵਿੱਚ ਅਸੀਂ ਸੇਂਜੀ ਜਾਂ ਜਮੀਂ ਦੀ ਕਾਸ਼ਤ ਕਰ ਸਕਦੇ ਹਾਂ ਜੀ। ਜਾਂ ਇਸ ਦੇ ਨਾਲ ਤੁਸੀਂ ਦੇਖਿਆ ਹੋਊਗਾ ਜਦੋਂ ਅਸੀਂ ਆਪਾਂ ਸਤੰਬਰ ਅਕਤੂਬਰ ਦੇ ਵਿੱਚ ਬਰਸੀਮ ਦੀ ਬਿਜਾਈ ਕਰਦੇ ਹਾਂ ਤਾਂ ਉਹਦਾ ਪਹਿਲਾ ਲੋਅ ਬਹੁਤ ਲੇਟ ਆਉਂਦਾ ਜੀ ਕਿਉਂਕਿ ਉਹਦਾ ਮੁੱਢਲਾ ਵਾਧਾ ਤੇ ਵਿਕਾਸ ਬਹੁਤ ਹੌਲੀ ਹੁੰਦਾ ਹੈ ਤਾਂ ਇਹਦੇ ਵਿੱਚ ਅਸੀਂ ਜੇ ਇਹਦੀ ਅਸੀਂ ਕਟਾਈ ਪਹਿਲਾਂ ਲੈਣੀ ਹੈ ਸ਼ੁਰੂ ਕਰਨੀ ਹੈ ਤਾਂ ਕਿਸਾਨ ਵੀਰੋ ਕੋਸ਼ਿਸ਼ ਕਰੀਏ ਅਸੀਂ ਬਰਸੀਮ ਦੇ ਵਿੱਚ ਸਰੋਂ ਰਲਾ ਕੇ ਬੀਜੀਏ ਜੀ ਕਿਉਂਕਿ ਸਰੋਂ ਦਾ ਮੁੱਢਲਾ ਵਾਧਾ ਵਿਕਾਸ ਤੇਜ਼ ਹੁੰਦਾ ਹੈ ਜਿਸ ਨਾਲ ਕੀ ਹੈ ਫਸਲ ਦੀ ਕਟਾਈ ਛੇਤੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਜਾਨਵਰਾਂ ਲਈ ਜਿਹੜੀ ਹੈਗੀ ਹਰੇ ਚਾਰੇ ਦੀ ਉਪਲਬਧਤਾ ਛੇਤੀ ਸ਼ੁਰੂ ਹੋ ਜਾਂਦੀ ਹੈ ਲੋੜੀਂਦੀ ਮਾਤਰਾ ਵਿੱਚ ਅਸੀਂ ਲੈਣਾ ਸ਼ੁਰੂ ਕਰ ਦਿੰਦੇ ਹਾਂ। ਇਸ ਦੇ ਨਾਲ ਕਿਸਾਨ ਵੀਰੋ ਲੋੜ ਤੋਂ ਵੱਧ ਹੋਏ ਹਰੇ ਚਾਰੇ ਦੀ ਸੁਚੱਜੀ ਸੰਭਾਲ ਕਰਕੇ ਵੀ ਦੁਧਾਰੂ ਪਸ਼ੂਆਂ ਦੀ ਜਿਹੜੀ ਲੋੜੀਂਦੀ ਲੋੜ ਹੈ ਜਿਵੇਂ ਆਪਾਂ ਕਹਿੰਦੇ 40 ਤੋਂ 50 ਕਿਲੋ ਔਸਤਨ ਜਿਹੜੀ ਹੈਗੀ ਆ ਉਹ ਹਰੇ ਚਾਰੇ ਦੀ ਆਪਾਂ ਪੂਰਤੀ ਕਰ ਸਕਦੇ ਹਾਂ। ਲੋੜ ਤੋਂ ਵੱਧ ਹਰੇ ਚਾਰੇ ਨੂੰ ਸੰਭਾਲਣ ਲਈ ਕਿਸਾਨ ਵੀਰੋ ਇਸ ਦਾ ਅਚਾਰ ਵੀ ਬਣਾਇਆ ਜਾ ਸਕਦਾ ਹੈ ਜਿਸ ਨੂੰ ਸਾਈਲੇਜ ਕਹਿੰਦੇ ਹਨ ਜਾਂ ਫਿਰ ਇਸ ਨੂੰ ਸੁਕਾ ਕੇ ਵੀ ਰੱਖ ਸਕਦੇ ਹਾਂ ਜਿਸ ਨੂੰ ਹੇ ਕਿਹਾ ਜਾਂਦਾ ਹੈ ਜੀ। ਕਿਸਾਨ ਵੀਰੋ ਹਰੇ ਚਾਰੇ ਨੂੰ ਸੁਕਾ ਕੇ ਰੱਖਣ ਲਈ ਉਹ ਫਸਲਾਂ ਢੁਕਵੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਅਤੇ ਨਿਸ਼ਾਸਤਾ ਘੱਟ ਹੋਵੇ। ਉਦਾਹਰਣ ਦੇ ਤੌਰ ਤੇ ਬਰਸੀਮ, ਲੂਸਣ, ਸ਼ਫਤਲ ਅਤੇ ਰਵਾਂ। ਕਿਸਾਨ ਵੀਰੋ ਇਹਨਾਂ ਫਸਲਾਂ ਦੇ ਤਣੇ ਨਰਮ ਹੁੰਦੇ ਹਨ ਜੋ ਕਿ ਜਲਦੀ ਸੁੱਕ ਜਾਂਦੇ ਹਨ। ਇਹਨਾਂ ਫਸਲਾਂ ਨੂੰ ਢੁਕਵੇਂ ਸਮੇਂ ਤੇ ਕੱਟ ਕੇ ਇਹਨਾਂ ਤੋਂ 5 ਤੋਂ 8 ਸੈਂਟੀਮੀਟਰ ਦੇ ਟੁਕੜੇ ਕਰਕੇ ਜਾਂ ਕੁਤਰ ਲਿਆ ਜਾਂਦਾ ਹੈ। ਕੁਤਰਨ ਤੋਂ ਉਪਰੰਤ ਇਹਨਾਂ ਨੂੰ ਪੱਕੇ ਫਰਸ਼ ਜਾਂ ਪੈੜ ਉੱਤੇ ਸੁਕਾਇਆ ਜਾਂਦਾ ਹੈ। ਸੁਕਾਉਣ ਵੇਲੇ ਕਿਸਾਨ ਵੀਰੋ ਇਹਨਾਂ ਨੂੰ ਦਿਨ ਵਿੱਚ 2 ਤੋਂ 3 ਵਾਰ ਫਰੋਲਿਆ ਜਾਂਦਾ ਹੈ ਜਾਂ ਆਪਾਂ ਕਹਿੰਦੇ ਉਹਨਾਂ ਨੂੰ ਉਲਧਿਆ ਜਾਂਦਾ ਹੈ ਜਾਂ ਉਲਟਾਇਆ ਜਾਂਦਾ ਹੈ ਜਿਸ ਨਾਲ ਕੀ ਹੁੰਦਾ ਕਿ ਜੇ ਜਿਹੜਾ ਥੜਾ ਪੈਸਾ ਹੁੰਦਾ ਹੈ ਆਪਣੇ ਚਾਰੇ ਦਾ ਉਹ ਗਲਦਾ ਨਹੀਂ ਅਤੇ ਅਚਾਰਾ ਛੇਤੀ ਸੁੱਕ ਵੀ ਜਾਂਦਾ ਹੈ। ਕਿਸਾਨ ਵੀਰੋ ਲਗਭਗ 3 ਤੋਂ 4 ਦਿਨਾਂ ਵਿੱਚ ਜੇਕਰ ਹੱਥਾਂ ਨਾਲ ਮਰੋੜਨ ਤੇ ਸਾਡਾ ਚਾਰਾ ਟੁੱਟ ਜਾਵੇ ਤਾਂ ਅਸੀਂ ਸਮਝ ਸਕਦੇ ਹਾਂ ਕਿ ਸਾਡਾ ਚਾਰਾ ਸੁੱਕ ਗਿਆ ਹੈ ਅਤੇ ਇਸ ਨੂੰ ਅਸੀਂ ਸਾਂਭ ਕੇ ਰੱਖ ਸਕਦੇ ਹਾਂ ਜੀ ਅੰਦਰ। ਇਹ ਵੀ ਦੇਖਣ ਵਿੱਚ ਆਇਆ ਹੈ ਕਿ 1.25 ਕਿਲੋ ਸੁਕਾਇਆ ਬਰਸੀਮ ਜਾਂ ਲੂਸਣ ਲਗਭਗ 1 ਕਿਲੋ ਵੰਡ ਦੇ ਬਰਾਬਰ
ਖੁਰਾਕੀ ਤੱਤ ਸਾਡੇ ਪਸ਼ੂਆਂ ਨੂੰ ਉਪਲਬਧ ਕਰਾਉਣ ਦੇ ਯੋਗ।

0: ਹੁੰਦਾ ਹੈ ਜੀ। ਕਿਸਾਨ ਵੀਰੋ, ਹਰੇ ਚਾਰੇ ਦਾ ਅਚਾਰ ਬਣਾਉਣ ਲਈ ਉਹ ਫਸਲਾਂ ਢੁਕਵੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਪ੍ਰੋਟੀਨ ਘੱਟ ਅਤੇ ਨਿਸ਼ਾਜਤਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਫਲਦਾਰ ਫਸਲਾਂ ਜਿਵੇਂ ਕਿ ਬਰਸੀਮ, ਲਸਣ, ਰਵਾਂ ਆਦਿ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਫਸਲਾਂ ਅਚਾਰ ਬਣਾਉਣ ਲਈ ਢੁਕਵੀਆਂ ਨਹੀਂ ਹੁੰਦੀਆਂ। ਇਸ ਦੇ ਇਲਾਵਾ ਗੈਰ ਫਲੀਦਾਰ ਫਸਲਾਂ ਜਿਵੇਂ ਕਿ ਮੱਕੀ, ਬਾਜਰਾ, ਚਰੀ, ਜਵੀਂ ਆਦਿ ਅਚਾਰ ਬਣਾਉਣ ਲਈ ਬਹੁਤ ਵਧੀਆ ਫਸਲਾਂ ਢੁਕਵੀਆਂ ਹੁੰਦੀਆਂ ਹਨ। ਕਿਸਾਨ ਵੀਰੋ, ਇਹ ਆਮ ਵੇਖਣ ਵਿਚ ਆਉਂਦਾ ਹੈ ਕਿ ਕਿਸੇ ਫਸਲ ਦਾ ਅਚਾਰ ਬਣਾਉਣ ਲਈ ਉਸ ਵਿਚ ਖੁਰਾਕੀ ਤੱਤਾਂ ਲਈ ਖੁਰਾਕੀ ਤੱਤਾਂ ਦੀ ਪੂਰੀ ਮਾਤਰਾ ਅਤੇ ਨਮੀ ਬਿਲਕੁਲ ਢੁਕਵੀਂ ਹੋਣੀ ਚਾਹੀਦੀ ਹੈ। ਉਦਾਹਰਣ ਦੇ ਤੌਰ ਤੇ ਜੇ ਕਿਸੇ ਫਸਲ ਨੂੰ ਅਸੀਂ ਜ਼ਿਆਦਾ ਪਕਾ ਕੇ ਵੱਢਦੇ ਹਾਂ ਤਾਂ ਉਹਦੇ ਵਿਚ ਖੁਰਾਕੀ ਤੱਤਾਂ ਦੀ ਘਾਟ ਆ ਜਾਂਦੀ ਹੈ। ਇਸ ਦੇ ਉਲਟ ਜੇ ਅਸੀਂ ਕਿਸੇ ਫਸਲ ਨੂੰ ਉਹਦੀ ਵਧੀਆ ਸਹੀ ਅਵਸਥਾ ਤੋਂ ਪਹਿਲਾਂ ਵੱਢਦੇ ਹਾਂ ਤਾਂ ਉਹਦੇ ਵਿਚ ਖੁਰਾਕੀ ਤੱਤ ਘੱਟ ਹੁੰਦੇ ਹਨ ਤੇ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਕਿ ਜਦੋਂ ਅਸੀਂ ਉਹਦਾ ਅਚਾਰ ਬਣਾ ਕੇ ਸਾਂਭਦੇ ਹਾਂ ਤਾਂ ਉਸਦੇ ਅਚਾਰ ਦੀ ਗੁਣਵੱਤਾ ਬਹੁਤ ਘੱਟ ਜਾਂਦੀ ਹੈ। ਉਦਾਹਰਣ ਦੇ ਤੌਰ ਤੇ ਗੱਲ ਕਰੀਏ ਤਾਂ ਕਿਸਾਨ ਵੀਰੋ, ਜੇ ਅਸੀਂ ਮੱਕੀ ਦਾ ਅਚਾਰ ਬਣਾਉਣਾ ਹੈ ਜੀ, ਮੱਕੀ ਦੇ ਚਾਰੇ ਦਾ ਅਚਾਰ ਬਣਾ ਕੇ ਉਸਨੂੰ ਸਾਂਭਣਾ ਹੈ ਤਾਂ ਮੱਕੀ ਦੇ ਵਿਚ ਨਮੀ ਦੀ ਮਾਤਰਾ ਤੇ ਉਸਦੀ ਜਿਹੜੀ ਅਵਸਥਾ ਹੈ ਇਹ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਜੇ ਕਿਸੇ ਕਿਸਾਨ ਵੀਰ ਨੇ ਮੱਕੀ ਦੀ ਅਵਸਥਾ ਚੈੱਕ ਕਰਨੀ ਹੋਵੇ, ਜਾਂਚਣੀ ਹੋਵੇ ਤਾਂ ਉਹਦਾ ਇੱਕ ਬਹੁਤ ਵਧੀਆ ਤਰੀਕਾ ਹੈ। ਜਦੋਂ ਸਾਡੇ ਮੱਕੀ ਦੇ ਟਾਂਡੇ ਨੂੰ ਛੱਲੀ ਪੈਂਦੀ ਹੈ ਤਾਂ ਛੱਲੀ ਤੋੜ ਕੇ ਅਸੀਂ ਉਹਦੇ ਪਰਦੇ ਲਾਹ ਕੇ ਉਹਨੂੰ ਵਿਚਾਲਿਓਂ ਤੋੜ ਕੇ ਦੇਖਣਾ ਹੈ। ਜੇ ਉਹਦੇ ਮੱਕੀ ਦੇ ਦਾਣਿਆਂ ਦੇ ਵਿਚ ਪੀਲਾਪਣ 2 ਤਿਹਾਈ ਪੂਰਾ ਹੋ ਗਿਆ ਹੋਵੇ ਤਾਂ ਉਹ ਜਿਹੜੀ ਮੱਕੀ ਦੀ ਜਿਹੜੀ ਅਵਸਥਾ ਬਿਲਕੁਲ ਸਹੀ ਹੁੰਦੀ ਹੈ ਅਚਾਰ ਪਾਉਣ ਲਈ। ਇਸ ਦੇ ਨਾਲ ਹੀ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਮੱਕੀ ਦੇ ਵਿਚ ਨਮੀ ਦੀ ਮਾਤਰਾ ਲਗਭਗ 15% ਹੋਣੀ ਚਾਹੀਦੀ ਹੈ ਜੀ, ਕਿਉਂਕਿ ਨਮੀ ਦੀ ਮਾਤਰਾ ਜੇ ਇਸ ਵਿਚ 15% ਤੋਂ ਜ਼ਿਆਦਾ ਹੋਏਗੀ ਤਾਂ ਕਿਸਾਨ ਵੀਰ ਉਹਦੇ ਵਿਚ ਉੱਲੀ ਉੱਗਣ ਦੇ ਅਸਾਰ ਜ਼ਿਆਦਾ ਹੋ ਜਾਂਦੇ ਆ। ਜਦੋਂ ਉੱਲੀ ਉੱਗੇਗੀ ਤਾਂ ਜਿਹੜਾ ਸਾਡਾ ਅਚਾਰ ਹੈ ਉਹਦੀ ਗੁਣਵੱਤਾ ਬਹੁਤ ਹੀ ਖਰਾਬ ਹੋ ਜਾਏਗੀ। ਜੇ ਇਹਦੇ ਵਿਚ ਅਸੀਂ ਅਵਸਥਾ ਤੋਂ ਪਹਿਲਾਂ ਵੱਢਾਂਗੇ ਤਾਂ ਉਹਦੇ ਵਿਚ ਖੁਰਾਕੀ ਤੱਤ ਪੂਰੇ ਨਹੀਂ ਹੋਣੇ। ਇਸ ਕਰਕੇ ਕਿਸਾਨ ਵੀਰੋ, ਅਚਾਰ ਵਾਸਤੇ ਫਸਲ ਦਾ ਸਹੀ ਸਮੇਂ ਤੇ ਕੱਟਣਾ ਬਹੁਤ ਜ਼ਰੂਰੀ ਹੁੰਦਾ ਹੈ ਜੀ। ਕਿਸਾਨ ਵੀਰੋ, ਅਚਾਰ ਬਣਾਉਣ ਲਈ ਜਦੋਂ ਅਸੀਂ ਫਸਲ ਕੱਢਦੇ ਹਾਂ, ਫਸਲ ਕੱਟਣ ਵੇਲੇ ਅਸੀਂ ਉਹਦੇ 5 ਤੋਂ 8 ਸੈਂਟੀਮੀਟਰ ਦੇ ਟੁਕੜੇ ਕਰਨੇ ਆ, ਜਾਂ ਆਪਾਂ ਕਹਿ ਦਈਏ ਉਹਨੂੰ ਕੁਤਰ ਲੈਣਾ ਹੈ ਅਤੇ ਕੁਤਰੇ ਹੋਏ ਚਾਰੇ ਨੂੰ ਆਪਾਂ ਟੋਏ ਦੇ ਵਿਚ ਪੈਕ ਕਰਨਾ ਹੈ ਜੀ, ਟੋਏ ਦੇ ਵਿਚ ਭਰਨਾ ਹੈ ਜੀ। ਕੁਤਰੇ ਹੋਏ ਚਾਰੇ ਨੂੰ ਟੋਏ ਨੂੰ ਭਰਨ ਵੇਲੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਉਹਦੇ ਵਿਚ ਹਵਾ ਨਹੀਂ ਰਹਿਣੀ ਚਾਹੀਦੀ। ਮਤਲਬ ਕਿ ਆਪਾਂ ਹਵਾ ਰਹਿਤ ਹਾਲਤ ਜਿਹੜੇ ਆਪਾਂ ਹਾਲਾਤ ਉਹ ਪੈਦਾ ਕਰਨੇ ਆ ਉਹਦੇ ਟੋਏ ਦੇ ਵਿਚ। ਜਿਵੇਂ ਜਿਵੇਂ ਆਪਾਂ ਟੋਏ ਦੇ ਵਿਚ ਚਾਰੇ ਨੂੰ ਕੁਤਰੇ ਹੋਏ ਚਾਰੇ ਨੂੰ ਭਰਾਂਗੇ ਤਾਂ ਉਹਨੂੰ ਨਾਲ ਦੀ ਨਾਲ ਲਤਾੜ ਰਹਿਣਾ ਹੈ। ਇਸ ਤਰ੍ਹਾਂ ਭਰਦੇ ਹੋਏ ਅਤੇ ਲਤਾੜਦੇ ਹੋਏ ਟੋਏ ਨੂੰ ਜ਼ਮੀਨ ਤੋਂ ਲਗਭਗ 1 ਮੀਟਰ ਉਚਾਈ ਤੱਕ ਭਰਨਾ ਹੈ। ਇਸ ਤਰ੍ਹਾਂ ਭਰਨ ਤੋਂ ਬਾਅਦ ਇਸ ਨੂੰ ਟੋਏ ਨੂੰ ਆਪਾਂ 5 ਤੋਂ 7 ਸੈਂਟੀਮੀਟਰ ਮਿੱਟੀ ਜਾਂ ਗੋਹੇ ਦਾ ਲੇਪ ਕਰਕੇ ਬੰਦ ਕਰ ਦੇਣਾ ਹੈ। ਮਤਲਬ ਕੀ ਆ ਵੀ ਆਪਾਂ ਚਾਰਾ ਭਰਨ ਤੋਂ ਬਾਅਦ ਉਸਨੂੰ ਹਵਾ ਰਹਿਤ ਹਾਲਾਤ ਦੇਣੇ ਆ। ਹਵਾ ਰਹਿਤ ਹਾਲਾਤ ਜੋ ਦੇਵਾਂਗੇ ਉਹਦੇ ਵਿਚ ਹਵਾ ਦਾ ਆਦਾਨ ਪ੍ਰਦਾਨ ਨਹੀਂ ਹੋਏਗਾ ਤਾਂ ਜਿਹੜਾ ਉਹ ਕੁਤਰਿਆ ਹੋਇਆ ਚਾਰਾ ਉਹ 30 ਤੋਂ 40 ਦਿਨਾਂ ਦੇ ਵਿਚ ਇੱਕ ਬਹੁਤ ਵਧੀਆ ਅਚਾਰ ਤਿਆਰ ਹੋ ਜਾਂਦਾ ਹੈ, ਜਿਸ ਦਾ ਕਿ ਰੰਗ ਹਲਕਾ ਹਰਾ ਪੀਲਾ ਹੁੰਦਾ ਹੈ ਤੇ ਇਸ ਨੂੰ ਇਹਦੀ ਜਿਹੜੀ ਸੁਗੰਧ ਹੈ ਉਹ ਸਿਰਕੇ ਵਰਗੀ ਹੁੰਦੀ ਹੈ। ਅੱਜ ਕੱਲ ਇਹ ਰਵਾਇਤ ਬਹੁਤ ਵਧੀਆ ਚੱਲੀ ਹੋਈ ਹੈ ਕਿ ਕਿਸਾਨ ਵੀ ਜਿਹੜੇ ਵੱਡੇ ਡੇਅਰੀ ਫਾਰਮ ਨੇ ਜਾਂ ਛੋਟੇ ਕਿਸਾਨ ਵੀ ਨੇ ਇੱਥੋਂ ਤੱਕ ਕਿ ਉਹ ਮੱਕੀ ਬੀਜਦੇ ਹਨ ਤੇ ਉਹਦਾ ਅਚਾਰ ਆਪਣੇ ਪਸ਼ੂਆਂ ਵਾਸਤੇ ਤਿਆਰ ਕਰਕੇ ਜਦੋਂ ਮਈ ਜੂਨ ਅਰਗੇ ਮਹੀਨੇ ਦੇ ਵਿਚ ਜਦੋਂ ਆਪਣੇ ਹਰਾ ਚਾਰਾ ਆਪਣੇ ਖੇਤਾਂ ਵਿਚ ਨਹੀਂ ਹੁੰਦਾ ਤਾਂ ਉਸਦੀ ਵਰਤੋਂ ਕਰਕੇ ਪਸ਼ੂਆਂ ਤੋਂ ਵਧੀਆ ਦੁੱਧ ਵੀ ਲੈਂਦੇ ਹਨ ਤੇ ਮੁਨਾਫਾ ਕਮਾਉਂਦੇ ਹਨ। ਕਿਸਾਨ ਵੀਰੋ, ਇਹ ਸੀ ਦੁਧਾਰੂ ਪਸ਼ੂਆਂ ਲਈ ਸਾਰਾ ਸਾਲ ਹਰੇ ਚਾਰੇ ਦਾ ਪ੍ਰਬੰਧਨ। ਇਸ ਤੋਂ ਇਲਾਵਾ ਅਸੀਂ ਇਹਨਾਂ ਫਸਲਾਂ ਦੀ ਜਾਣਕਾਰੀ ਜਿਵੇਂ ਕਿ ਖਾਦ ਪ੍ਰਬੰਧਨ, ਨਦੀਨ ਪ੍ਰਬੰਧਨ, ਕੀਟ ਪ੍ਰਬੰਧਨ ਆਦਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਹਾੜੀ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਮੁਨੀਸ਼ ਸ਼ਰਮਾ। केंद्र सरकार ने घुसपैठ और अन्य कारणों से होने वाले जनसंख्यिकी बदलाव की चुनौतियों से निपटने के लिए एक उच्च स्तरीय समिति का गठन किया है। गृह मंत्री अमित शाह ने एक सोशल मीडिया पोस्ट में बताया कि समिति की अध्यक्षता सर्वोच्च न्यायालय के पूर्व न्यायाधीश प्रकाश प्रभाकर नावलेकर करेंगे। श्री अमित शाह ने कहा कि घुसपैठ और अन्य कारणों से अस्वाभाविक जनसंख्यिकी बदलाव हो रहा है। गृहमंत्री ने कहा कि यह समिति अवैध प्रवासन और अन्य अस्वाभाविक कारणों से पूरे देश में हो रहे जनसंख्यिकी बदलावों का व्यापक मूल्यांकन करेगी। प्रधानमंत्री नरेंद्र मोदी ने पिछले साल लाल किले से स्वतंत्रता दिवस संबोधन में जनसंख्यिकी बदलाव पर उच्च स्तरीय समिति के गठन की घोषणा की थी।

ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਗ੍ਰਹਿ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਪਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜੂਰ ਗ੍ਰਹਿ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵਾ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵਾ ਨਾਮ ਚਿੱਤ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਪਹਿਲਾ ਨਾਨਕ ਮੇਰ ਸਰੀਰ ਕੈ ਤਰਥ ਤਰਥਵਾ ਜੁਗ ਜੁਗ ਫਿਰ ਵਟਾਈ ਹੈ ਧਿਆਨੀ ਦੂਜੇ ਤਾਹੇ ਸਤ ਜੁਗ ਰਾਤ ਸੰਤੋਖ ਕਾ ਧਰਮ ਗਿਰਥਵਾ ਹੋ ਤੇਰੇ ਤੇ ਰਥ ਜਤੇ ਕਾ ਜੋਰ ਅੱਗੇ ਰਥਵਾ ਹੋ ਦਵਾਪਰ ਰਥ ਤਪੇ ਕਾ ਸਤ ਗਿਰਥਵਾ ਹੋ ਕਲ ਜੁਗ ਰਥ ਗਣ

ਟਵਾਰੇ ਜਿਤ ਮੇਰੇ ਕਿਸਮ ਸਮਾ ਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਨੇਤਰੀ ਜਗਤ ਨਿਹਾਲਿਆ ਜਿਸਮੇ ਛੋੜ ਦੂਜੇ ਲੱਗੇ ਡੂਬੇ ਸਿਮਣ ਜਾ ਰਿਹਾ ਸਤਿਗੁਰੂ ਹੈ ਬੋਇਤਾ ਵਿਲੇ ਕਿਨਾਂ ਵਿਚ ਆ ਰਿਹਾ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰ

0: ਸਿਮਰਤ ਸਰਾਰਾ ਅਤ ਦੀਰਗ ਅਤ ਮਚ ਓਏ ਦੇ ਆਵੇ ਆਸ ਕਰ ਜਾਹਿਨ ਰਸੇ ਕਿਤ ਫਲ ਪਿੱਕੇ ਫੁਲ ਬਕ ਬੱਕੇ ਕੰਮ ਨਾਵੇ ਪਤ ਮਿੱਥ ਤਿੰਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇਂ ਆਪ ਤੇ ਪਰ ਕੋ ਨਵੇਂ ਨਾ ਕੋਏ ਤਰ ਤਰਾ ਜੂ ਤੋ ਲੀਏ ਨਵੇਂ ਸਗੋਰਾ ਹੋਏ ਅਪਰਾਧੀ ਤੁਣਾ ਤਾ ਮਿਰਗਾ ਹੈ ਸੀਸ ਨਿਵਾਏ ਕਿਆ ਥੀ ਹੈ ਜਾਰ ਦੇ ਤੁਸੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਦਿਆ ਬਾਦੂ
0: ਸਿਰ ਤੂੰ ਤਿਸ ਬਾਦੂ ਸੁਲਾ ਦੂ ਲੋਕ ਝੂਲ ਤੇ ਤੂੰ ਕੰਸਾਰ ਚਪਾਲ ਤੁਹਾ

0: ਮਹੱਲਾ ਪਹਿਲਾ
1: ਤਗਣਾ ਇੰਦਰੀ ਤਗਣਾ ਨਾਰੀ ਭਲਕੇ ਥੁੱਕ ਪਵੇ ਨਿਤਦਾਰੀ ਤਗਣਾ ਪੈਰੀ ਤਗਣਾ ਹੱਥੀ ਤਗਣਾ ਜੇਵਾ ਤਗਣਾ ਕੀਵੇ ਤਗਾ ਆਪੇ ਵੱਤੇ ਵੜਤਾ ਗਏ ਵਰਾ ਘੱਟੇ ਲੈ ਪਹਾੜ ਕਰੇ ਵੀ ਆਹੋ ਕੜ ਕਾਗਲ ਦਸੇਰਾ ਸੁਣ ਵੇਖੋ ਲੋਕਾਂ ਇਹੋ ਵੇਡਾ ਮਨ ਅੰਦਾ ਨਾ ਸੁਜਾਨ।

0: ਦਇਆਲ ਕਿਰਪਾ ਕਰੇ ਤਾਂ ਸਾਈ ਪਿਆਰ ਕਰਾਏ ਸੀ ਸੋ ਸਿੱਖ ਸੇਵਾ ਕਰੇ ਜਿਸ ਨੂੰ ਹੁਕਮ ਲਾਏ ਸੀ ਹੁਕਮ ਮੰਨਿਆ ਹੋਏ ਪ੍ਰਮਾਣ ਦਾ ਕਿਸਮਤ ਦਾ ਮਹਿਲ ਪਾਏ ਸੀ ਹਜ ਮੈਂ ਪਾਵੇ ਸੋ ਕਰੇ ਮਨ ਚੰਡਿਆ ਸੋ ਫਲ ਪਾਏ ਸੀ ਤਾਦਰ ਗਹਿ ਪੈਦਾ ਜਾਏ ਸੀ ਤਾਦਰ ਗਹਿ ਪੈਦਾ
1: ਕਹੋ ਪੰਡਤ

0: ਦ੍ਰੋਪਦੀ ਦੇ ਕਰੇ ਸੁਲਤਾਨਾ ਕਾਹੂ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ
1: ਬੋਲ ਸੋ ਤਰਮੀਰਿਆ ਮੋਨ ਕਰਤਾਰੀ